0: ਮਹੱਲਾ ਪਹਿਲਾ ਮਾਨਸ ਖਾਣੇ ਕਰੀ ਨਿਵਾਜ ਛੁਰੀ ਵਧਾਇਨ ਤਿੰਨ ਗੱਲ ਤਾਂ ਤਿੰਨ ਕਰ ਬ੍ਰਹਮਣ ਪੂਰੇ ਨਾਤ ਉਹਨਾਂ ਪਿਆ ਵੇ ਹੋਈ ਸਾਥ ਕੁੜੀ ਰਾਸ ਕੁੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਹਰ ਕੂੜ
1: ਕਾ ਤੈਰ ਤੋਂ ਤੀਕਾ ਖਾਈ ਹੱਥ ਛੋੜੀ ਜਗਤ ਕਾ ਸਾਈ ਨੀਲ ਵਸਤਰ ਪਹਿਣ ਹੋ

0: ਹੌਲੀ ਤੁਰੇ ਪਲਾਣੇ ਪਾਉਣ ਵੇ ਗਰੰਜਨ ਸਵਾਰਿਆ ਕੋਠੇ ਮੁੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਹਰ ਪੂਜਾ ਨਾਹੀ ਹਾਰਿਆ ਜੋ
1: ਬਣਾ ਸਤਿਗੁਰੂ।

ਕਿਆਮਿਲ ਬਿਰਹੋ ਸਤਾਈ ਨੂੰ। ਹੁਣ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਮਿੰਨ ਆਹੂ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਂਦਾ ਜਾਂਦਾ ਧੱਕਦਾ ਰਹੇ।

ਛੁਪਾਈ ਅਸਾਂ ਤੇਰੇ ਆਂਦਾ ਜਾਂਦਾ ਤੱਕਦਾ ਰਹੀ ਦਿਲ ਬਹਾਰ ਦੀ ਆਵਾਜ਼ ਚ ਮੈਂ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਕਿ ਲੋਕਾਂ ਭਾਣੇ ਕੁੰਡ ਕੱਢਿਆ ਆਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ

ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈੜਾ ਹੁੰਦਾ ਹਜ ਨਹੀਂ ਹੁੰਦਾ। ਤੇ ਆਹੋ ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ, ਬੈਂਡਾ ਇਸ਼ਕ ਵੀ ਤੂੰ।

ਮੈਂਡਾ ਦੀਨ ਵੀ ਤੂੰ ਇਮਾਨ ਵੀ ਤੂੰ ਮੈਂ ਤੁਸੀਂ ਸ਼ਫਾਕਤ ਅਲੀ ਖਾਨ ਦੀ ਆਵਾਜ਼ ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਆ ਆਬਿਦਾ ਪ੍ਰਵੀਨ ਨੂੰ ਮੈਂ ਵੀ ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ।

0: ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ। ਆਬਿਦਾ ਪਰਵੀਨ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਹੀ ਨੇਬਰਹੁੱਡ
1: ਸਰਵਿਸ ਸੁਣਦੇ ਸੀ ਸੁਫੀਆਨਾ ਕਲਾਮ। ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਸਮਾਪਤ ਹੁੰਦੀ ਹੈ। ਸਾਡਾ ਅਗਲਾ ਪ੍ਰਸਾਰਣ FM ਚੈਨਲ ਤੋਂ ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: मुंबई में शुरू हो गई है। दिल्ली के मुख्यमंत्री रेखा गुप्ता ने सत्यनिकेतन में इमारत ढहण की घटना तो बाद दिल्ली नगर निगम को राष्ट्रीय राजधानी के कई हिस्सों में गैर कानूनी उसारियों विरुद्ध कार्रवाई करने के निर्देश दिए ने। अहमदाबाद में विश्व पैरा तीरअंदाजी सीरीज च अज भारतीय तीरअंदाज वख-वख मुकाबलों में सोने ते कांसी के तमगे लई मुकाबला करनगे। भारतीय जनता पार्टी प्रधानमंत्री नरेंद्र मोदी के जनतक सेवा च 25 साल पूरे होने मौके 17 सितंबर नूं उन्हां दे जन्मदिन ते एक महीना चलने वाली सेवा संकल्प मुहिम शुरू करेगी। अज नवी दिल्ली विच एक प्रेस कॉन्फ्रेंस विच बीजेपी प्रधान नितिन नवीन ने कहा कि प्रधानमंत्री नरेंद्र मोदी 7 अक्तूबर नूं जन सेवा दे 25 साल पूरे करनगे। प्रधानमंत्री ने 7 अक्तूबर 2001 नूं गुजरात दे मुख्यमंत्री वजों अहुदा संभालिया सी। उन्होंने कहा कि पिछले सालों दौरान प्रधानमंत्री ने लोगों की सेवा राही राष्ट्र की सेवा ਦੇ ਮੰਤਰ ਨਾਲ ਆਪਣੀ ਸੇਵਾ ਯਾਤਰਾ ਨੂੰ ਲਗਾਤਾਰ ਜਾਰੀ ਰੱਖਿਆ ਹੈ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਤਰੱਕੀ ਸਿਰਫ ਵਿਕਾਸ ਤੱਕ ਸੀਮਤ ਨਹੀਂ ਸਗੋਂ ਭਾਰਤ ਦੀ ਸਭਿਆਚਾਰਕ ਪਛਾਣ ਅਤੇ ਵਿਰਾਸਤ ਵੀ ਮਜ਼ਬੂਤ ਹੋਈ ਹੈ।
1: माननीय प्रधानमंत्री जी के नेतृत्व में हम कह सकते हैं कि केवल विकास ही नहीं सांस्कृतिक राष्ट्रवाद की भी जड़ों को मजबूत किया गया। आज अगर हम भव्य राम मंदिर की बात करते हैं, काशी विश्वनाथ कॉरिडोर की बात करते हैं, सोमनाथ की बात करते हैं, महाकाल कॉरिडोर की बात करते हैं, तो हम कह सकते हैं कि देश के सांस्कृतिक धरोहर को पूरी तरह से सृजित और विकसित करने में उन्होंने पहल किया।
0: देश की वागडोर संभाली सी तां भारत नीतियां च खड़ोत नाल जूझ रहा सी अते दुनिया दीआं पंज सब तों कमजोर अर्थव्यवस्थावां विचों एक सी। उन्हां कहा कि अज भारत दुनिया दी सब तों तेजी नाल वध रही प्रमुख अर्थव्यवस्था है। सेवा संकल्प मुहिम की शुरुआत खूनदान कैंपां नाल होएगी। श्री नवीन ने कहा कि 7 अक्तूबर नूं प्रधानमंत्री का धन्नवाद करन लई एक सेवा ज्योति कलश यात्रा भी कढ़ी जाएगी जो पेंडू ते शहरी इलाकियां नूं जोड़ेगी। रक्षा मंत्री राजनाथ सिंह ने अज कोलंबो विच श्रीलंका के राष्ट्रपति अनुरा कुमार दिसनायक नाल मीटिंग की। मीटिंग विच दोहां आगुओं ने दोहराया कि सभ्यता नाल जुड़े नेड़ले गुआंढी के समुद्री भाईवाल होने के नाते भारत अते श्रीलंका दोहां देशां दे विकास अते अपने लोगों की भलाई लई रल के काम करना जारी रखणगे। एक सोशल मीडिया पोस्ट विच श्री सिंह ने कहा कि उन्होंने खेतर की सुरक्षा शांति अते खुशहाली नूं यकीनी बनाउण लई रल के काम करन दे अपने संकल्प नूं भी दोहराया है। रक्षा मंत्री ने श्रीलंका विच रहण वाले भारतीय भाईचारे नूं दोहां देशां विचकार एक पुल करार दिता। उन्होंने कहा कि दोहां देशां विचकार दोस्ती नूं मजबूत करने विच महत्वपूर्ण भूमिका निभाउंदे ने। श्री सिंह कल श्रीलंका दे 3 दिना दौरे ते कोलंबो पहुंचे। रक्षा मंत्री ने कहा कि भारत संकट दे समय विच हमेशा श्रीलंका दे नाल मजबूती नाल खड़ा रहेगा। भारत दे तेज आर्थिक बदलाव दा जिक्र करदे श्री सिंह ने कहा कि देश दुनिया दीआं सब तों तेजी नाल वध रहीआं प्रमुख अर्थव्यवस्थावां विचों इक है अते विश्व विकास विच 16% तों वध योगदान पाउंदा है।
2: आज भारत दुनिया के ग्रोथ में 16% से ज्यादा कंट्रीब्यूट कर रहा है। पिछले 10-12 सालों में अब हमारी इकोनॉमी की साइज दोगुनी हो गई है और आज सारी दुनिया इकोनॉमिक ग्रोथ को लेकर जब चैलेंजेज का सामना कर रही है उस समय भारत की जीडीपी ग्रोथ अप्रोक्सीमेटली 7.8% है।
0: जल सेना मुखी एडमिरल कृष्णा स्वामीनाथन आज तो ऑस्ट्रेलिया ते न्यूजीलैंड के सरकारी दौरे ते होंगे। दौरे दौरान एडमिरल स्वामीनाथन ऑस्ट्रेलियाई समुद्री फौज के सीनियर अधिकारियों नाल दवली गलबात करनगे ते सीनियर रक्षा अधिकारियों नाल भी मुलाकात करनगे। ओ ऑस्ट्रेलियाई समुद्री फौज के प्रमुख संचालन अते सिखलाई अदारियां दा भी दौरा करनगे। न्यूजीलैंड च समुद्री फौज मुखी रॉयल न्यूजीलैंड नेवी के अधिकारियों अते पेशेवर फौजी सिखलाई लै रहे अधिकारियों नाल चर्चा करनगे। एडमिरल स्वामीनाथन न्यूजीलैंड के सीनियर रक्षा अधिकारियों नाल भी गलबात करनगे। ये खबरां तुसी आकाशवाणी तो सुन रहे हो। ब्रिक्स नेतावां दे सम्मेलन तो पहला ब्रिक्स देशां दे वित्त मंत्रियां ते केंद्रीय बैंकां दे गवर्नरां दी 2 दिना मीटिंग अज मुंबई विच शुरू हो गई है। ये मीटिंग कल भी जारी रहेगी। इस साल ब्रिक्स फाइनांस ट्रैक दा विषय है मजबूती नवीनता सहयोग अते निरंतर विकास लई निर्माण। इस तो पहला वित्त मंत्री अते बैंकां दे गवर्नरां ने पिछले महीने जयपुर विच मुलाकात की सी। केंद्रीय वित्त कारपोरेट मामले बारे मंत्री निर्मला सीतारमन ने मुंबई विच मीटिंग तो पहला ब्रिक्स फाइनांस ट्रैक के मुख नतीजों की समीक्षा की। भारत ने सऊदी अरब के इलाके च हूती बागियों के हमलों खास करके नागरिकों के आर्थिक सहूलतों को निशाना बनाने की निंदा की है। सऊदी अरब में हुए हमलों बारे पत्रकारों से गलबात करते हुए विदेश मंत्रालय के बुलारे रणधीर जायसवाल ने कहा कि अजिहे हमले जो खेतर की सुरक्षा और स्थिरता को कमजोर करते हैं ਅਤੇ ਬਾਬ ਅਲ ਮਨਦੇਵ ਵਿਚ ਆਵਾਜਾਈ ਦੀ ਆਜ਼ਾਦੀ ਲਈ ਖਤਰਾ ਪੈਦਾ ਕਰਦੇ ਨੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤ ਨਿਕੇਤਨ ਵਿਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ੍ਰੀਮਤੀ ਗੁਪਤਾ ਨੇ ਦਿੱਲੀ ਨਗਰ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਵੀ ਕਾਰਵਾਈ ਦੌਰਾਨ ਮੌਕੇ ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ। ਉਨੂਾਂ ਨੇ ਪੂਰੀ ਦਿੱਲੀ ਵਿਚ ਪੇਇੰਗ ਗੈਸਟ ਰਿਹਾਇਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰਨ ਤੇ ਇਮਾਰਤਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਕਿਹਾ। ਪ੍ਰੋਜੈਕਟ ਜੀਵਨ ਜੋਤਿਤ ਬੱਚਿਆਂ ਵੱਲੋਂ ਭੀਖ ਮੰਗਣ ਦੀ ਪ੍ਰਥਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿਚ 39 ਬੱਚਿਆਂ ਨੂੰ ਛੁਡਵਾਇਆ ਹੈ। ਉਨ੍ਹਾਂ ਨੂੰ ਪੰਜਾਬ ਭਰ ਵਿਚ ਪਛਾਣੇ ਗਏ 195 ਸੰਵੇਦਨਸ਼ੀਲ ਇਲਾਕਿਆਂ ਚ 82 ਵਿਸ਼ੇਸ਼ ਬਚਾਅ ਮੁਹਿੰਮਾਂ ਦੌਰਾਨ ਬਚਾਇਆ ਗਿਆ। ਉਨ੍ਹਾਂ ਨੂੰ ਢੁਕਵੀਂ ਦੇਖਭਾਲ, ਸੁਰੱਖਿਆ ਤੇ ਮੁੜ ਵਸੇਬੇ ਲਈ ਸਬੰਧਤ ਬਾਲ ਭਲਾਈ ਕਮੇਟੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਸਤਾਵੇਜ਼ਾਂ ਅਤੇ ਪਰਿਵਾਰਕ ਵੇਰਵਿਆਂ ਦੀ ਪੂਰੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ 27 ਬੱਚਿਆਂ ਨੂੰ ਮੌਕੇ ਤੇ ਹੀ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਸੰਭਾਲ ਸੰਸਥਾਵਾਂ ਵਿਚ ਰਖਿਆ ਗਿਆ ਹੈ। ਸਮਾਜਿਕ ਸੁਰੱਖਿਆ ਮੰਤਰੀ ਡਾ ਬਲਜੀਤ ਕੌਰ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਨਵਤਾਵਾਦੀ ਮਿਸ਼ਨ ਵਿਚ ਭਾਈਵਾਲ ਬਣਨ ਅਤੇ ਭੀਖ ਮੰਗਦੇ ਜਾਂ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਕਿਸੇ ਵੀ ਬੱਚੇ ਬਾਰੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ ਜਾਂ ਚਾਈਲਡ ਹੈਲਪਲਾਈਨ 1098 ਨੂੰ ਸੂਚਿਤ ਕਰਨ। ਰਾਜਸਥਾਨ ਵਿਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਗੇੜ ਚ ਅੱਜ ਵੋਟਿੰਗ ਹੋ ਰਹੀ ਹੈ। ਵੋਟਾਂ ਸ਼ਾਮੀ 6 ਵਜੇ ਤੱਕ ਪੈਣਗੀਆਂ। ਇਹ ਚੋਣਾਂ 162 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕਰਵਾਈਆਂ ਜਾ ਰਹੀਆਂ ਨੇ, ਜਿਨ੍ਹਾਂ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ ਸ਼ਾਮਲ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਕਾਰਗਿਲ ਜੰਗ ਦੌਰਾਨ ਕੈਪਟਨ ਵਿਕਰਮ ਬੱਤਰਾ ਨੇ ਨਾ ਸਿਰਫ਼ ਰਣਨੀਤਿਕ ਤੌਰ ਤੇ ਅਹਿਮ ਚੋਟੀਆਂ ਤੇ ਕਬਜ਼ਾ ਕੀਤਾ, ਸਗੋਂ ਆਪਣੀ ਸ਼ਾਨਦਾਰ ਅਗਵਾਈ ਤੇ ਬਹਾਦਰੀ ਨਾਲ ਆਪਣੇ ਸਾਥੀ ਸੈਨਿਕਾਂ ਦਾ ਮਨੋਬਲ ਵੀ ਵਧਾਇਆ। ਉਨੂਾਂ ਕਿਹਾ ਕਿ ਕੈਪਟਨ ਬੱਤਰਾ ਨੇ 24 ਸਾਲ ਦੀ ਛੋਟੀ ਉਮਰ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਮਾਤ ਭੂਮੀ ਪ੍ਰਤੀ ਕੈਪਟਨ ਬੱਤਰਾ ਦਾ ਸਮਰਪਣ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਭਾਰਤੀ ਪੈਰਾ ਤੀਰਅੰਦਾਜ਼ ਅੱਜ ਅਹਿਮਦਾਬਾਦ ਵਿਚ ਵਿਸ਼ਵ ਪੈਰਾ ਤੀਰਅੰਦਾਜ਼ੀ ਸੀਰੀਜ਼ ਵਿਚ ਵੱਖ ਵੱਖ ਮੁਕਾਬਲਿਆਂ ਵਿਚ ਸੋਨੇ ਅਤੇ ਕਾਂਸੀ ਦੇ ਤਮਗਿਆਂ ਲਈ ਮੁਕਾਬਲਾ ਕਰਨਗੇ। ਰਿਕਵ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੀ ਭਾਵਨਾ ਅਤੇ ਹਰਵਿੰਦਰ ਸਿੰਘ ਚੀਨ ਦੇ ਲਿਆਂਗ ਸ਼ੁਰੋਂਗ ਅਤੇ ਸ਼ੀਆ ਲਈ ਖਿਲਾਫ ਖੇਡਣਗੇ। ਪੈਰਾ ਕੰਪਾਊਂਡ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੀ ਸ਼ੀਤਲ ਦੇਵੀ ਕੋਲ ਸੋਨੇ ਦਾ ਤਮਗਾ ਜਿੱਤਣ ਦਾ ਇਕ ਹੋਰ ਮੌਕਾ ਹੋਏਗਾ। ਉਸ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਇਜ਼ਾਦਾ ਸਿਦਾਨ ਨਾਲ ਹੋਏਗਾ। ਸ਼ੀਤਲ ਦੇਵੀ ਪੈਰਾ ਕੰਪਾਊਂਡ ਮਿਕਸ ਟੀਮ ਮੁਕਾਬਲੇ ਚ ਕਾਂਸੀ ਦੇ ਤਮਗੇ ਦੇ ਮੈਚ ਵਿਚ ਵੀ ਹਿੱਸਾ ਲਏਗੀ। ਜਵਾਹਰ ਨਵੋਦਿਆ ਵਿਦਿਆਲਿਆ ਲਈ 27ਵਾਂ ਰਾਸ਼ਟਰੀ ਯੁਵਾ ਸੰਵਾਦ ਮੁਕਾਬਲਾ 2025-26 ਦਾ ਨਾਮਵੰਡ ਸਮਾਰੋਹ ਕੱਲ੍ਹ ਨਵੀਂ ਦਿੱਲੀ ਦੇ ਸੰਸਦ ਭਵਨ ਕੰਪਲੈਕਸ ਵਿਚ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਇਕ ਮਹੀਨਾ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੀ ਨਾਲ ਮੀਟਿੰਗ ਕੀਤੀ। ਦੋਵਾਂ ਨੇਤਾਵਾਂ ਨੇ ਦੁਹਰਾਇਆ ਕਿ ਦੋਵੇਂ ਦੇਸ਼ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ 2 ਦਿਨਾਂ ਮੀਟਿੰਗ ਅੱਜ ਮੁੰਬਈ ਵਿਚ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤ ਨਿਕੇਤਨ ਵਿਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਆਦਾਬ, ਇਹ ਆਕਾਸ਼ਵਾਣੀ ਹੈ। ਖ਼ਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ ਦਿਫਾ ਰਾਜਨਾਥ ਸਿੰਘ ਨੇ ਕੋਲੰਬੋ ਮੇਂ ਸ੍ਰੀਲੰਕਾ ਕੇ ਸਦਰ ਅਨੁਰਾ ਕੁਮਾਰ ਦਿਸਾਨਾਇਕੇ ਕੇ ਸਾਥ ਮੀਟਿੰਗ ਕੀ। ਦੋਨੋਂ ਰਹਿਨੁਮਾਓਂ ਨੇ ਖਿੱਤੇ ਕੀ ਸਿਕਿਉਰਿਟੀ, ਅਮਨ ਔਰ ਖੁਸ਼ਹਾਲੀ ਕੇ ਲੀਏ ਮਿਲਕਰ ਕਾਮ ਕਰਨੇ ਕੇ ਅਜ਼ਮ ਕਾ ਇਰਾਦਾ ਕੀਆ। ਬ੍ਰਿਕਸ ਵਜ਼ਰਾਇ ਖਜ਼ਾਨਾ ਔਰ ਸੈਂਟਰਲ ਬੈਂਕ ਕੇ ਗਵਰਨਰੋਂ ਕੀ ਹਤਮੀ ਮੀਟਿੰਗ ਮੁੰਬਈ ਮੇਂ ਸ਼ੁਰੂ ਹੋ ਗਈ ਹੈ। ਖਾਤੀਨ ਔਰ ਬੱਚੋਂ ਕੀ ਬਹਿਬੂਦ ਕੀ ਵਜ਼ਾਰਤ ਕਾ ਕੌਮੀ ਤਖਜ਼ੀਆ ਮਹੀਨੇ ਕਾ ਆਗਾਜ਼ ਵਾਰਾਣਸੀ ਮੇਂ ਹੁਆ। ਬੀਜੇਪੀ ਵਜ਼ੀਰ ਆਜ਼ਮ ਨਰੇਂਦਰ ਮੋਦੀ ਕੀ ਅਵਾਮੀ ਜ਼ਿੰਦਗੀ ਮੇਂ 25 ਸਾਲ ਮੁਕੰਮਲ ਹੋਣੇ ਕਾ ਜਸ਼ਨ ਮਨਾਨੇ ਕੇ ਲੀਏ ਇਸ ਮਹੀਨੇ ਕੀ 17 ਤਾਰੀਖ ਸੇ ਇਕ ਮਾਹ ਤੱਕ ਜਾਰੀ ਰਹਿਣੇ ਵਾਲਾ ਸੇਵਾ ਸੰਕਲਪ ਅਭਿਆਨ ਸ਼ੁਰੂ ਕਰੇਗੀ। और भारतीय मौसमियात महकमे ने अगले 24

ਫਰੀਦ ਜੀ ਦੇ ਬਚਪਨ ਦੀ ਗਾਲ ਤੁਹਾਂ ਕੋ ਸੁਣਵੇਂਦੀ ਹਾਂ। ਉਹਨਾਂ ਦੀ ਮਾਤਾ ਉਹਨਾਂ ਕੋ ਰੋਜ਼ ਦੀ ਨਮਾਜ਼ ਪੜ੍ਹਨ ਕੋ ਕਹਿੰਦੀ, ਪਰ ਉਹ ਮੰਨਦਾ ਕਹਿੰਦੀ। ਉਹ ਆਖਾਂ ਕਿ ਮੇਰੇ ਕੋ ਨਮਾਜ਼ ਪੜ੍ਹਨ ਨਾਲ ਅੱਲਾਹ ਤੋਂ ਕੀ ਮਿਲ ਸੀ, ਮੈਂ ਤਾਂ ਨਮਾਜ਼ ਨਹੀਂ ਪੜ੍ਹਦਾ। ਇੱਕ ਦੀ ਮਾਂ ਆਖੇਂਦੀ ਕਿ ਅੱਲਾਹ ਤੇ ਕੋ ਖਜੂਰ ਦੇ ਸੀ, ਹੁਣ ਖਜੂਰ ਫਰੀਦ ਕੋ ਬਹੁਤ ਸਵਾਦੀ ਰੱਖਦੇ ਹੈ। ਉਹ ਮਾਂ ਕੋ ਕਹਿੰਦਾ ਜੇ ਅੱਲਾਹ ਖਜੂਰ ਨਾ ਦੇ ਸੀ ਤਾਂ ਮੈਂ ਕਦਾ ਨਮਾਜ਼ ਨਾ ਪੜ੍ਹ।

ਮਾਤਾ ਆਖਾ ਜ਼ਰੂਰ ਦੇਸੀ। ਮਾਤਾ ਇੱਕ ਚੱਦਰ ਵਿਛਾਈ ਤੇ ਆਖਾ ਪੁੱਤਰ ਅੱਖਾਂ ਨਾ ਖੋਲ ਸੈਂ। ਫਰੀਦ ਨਮਾਜ਼ ਅਦਾ ਕਰਨਾ ਸ਼ੁਰੂ ਕੀਤਾ ਤਾਂ ਉਸਦੀ ਮਾਂ ਨੇ ਕੀ ਕੀਤਾ, ਦੋ ਤਰ੍ਹਾਂ ਖਜੂਰ ਉਸ ਚਾਦਰ ਹੇਠ ਰੱਖ ਦਿੱਤੀ। ਫਰੀਦ ਉੱਠਾ, ਖਜੂਰ ਕਿੱਥੇ ਨਾ ਦੇ ਦੀ ਤਾਂ ਆਖਾ ਮਾਂ ਤੂੰ ਝੂਠ ਫੈਲਾ ਲੈਂਦੀ ਹੈ। ਤਾਂ ਮਾਂ ਕਹਿੰਦੀ ਪੁੱਤਰ ਅੰਨਾ ਛੁਪ ਕੇ ਦੇਸੀ, ਇਹ ਚਾਦਰ ਚੱਕ ਕੇ ਦੇਖ। ਚਾਦਰ ਚੱਕੀ ਹੋਈ, ਖਜੂਰ ਦੇ ਦੇ, ਖਾ ਦੇ। ਫਰੀਦ ਬਹੁਤ ਖੁਸ਼ ਥੀਏ ਤੇ ਕਹਿਣ ਲੱਗੇ ਮਾਂ ਹੁਣ ਕਦਰ ਨਮਾਜ਼ ਪੜ੍ਹੀ ਨਹੀਂ ਹੈ, ਇੰਜ ਰੋਜ਼ ਦਿਨ ਥੀਂਦਾ, ਇੱਕ ਦੇ ਮਾਂ ਖਜੂਰ ਰੱਖਣਾ ਭੁੱਲ ਗਈ। ਫਰੀਦ ਨਮਾਜ਼ ਤੋਂ ਉੱਠਾ ਤਾਂ ਖਜੂਰ ਖਾਵਦਾ ਹੋਇਆ ਮਾਂ ਵਾਲਾ ਸੀ। ਮਾਂ ਹੈਰਾਨ ਕਿ ਮੈਂ ਤਾਂ ਖਜੂਰ ਰੱਖੀ ਕਹਿੰਦੀ, ਉਹ ਪੁੱਛਾ ਖਜੂਰ ਕਿੱਥਾਂ ਪੁੱਗਣਾ ਸਾਂ, ਤਾਂ ਆਖਾ ਚੰਨਣ ਹੇਠ ਆਈ। ਪਰਮਾਤਮਾ ਘੱਲਿਆ ਹੈ, ਕਹਿਣ ਦਾ ਭਾਵ ਹੈ ਕਿ ਪਰਮਾਤਮਾ ਨਾਲ ਜਿਸ ਦੀ ਲਿਵ ਲੱਗੀ ਪਰਮਾਤਮਾ ਉਸ ਦੇ ਸੰਗ ਹੈ। ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਸੂਫੀਆਨਾ ਕਲਾਮ।

ਇਸੇ ਤੁਹਾਡੀ ਸੇਵਾ ਵਿੱਚ ਸਿਲਾਈ ਕੀ ਪ੍ਰੋਗਰਾਮ ਜਿਸ ਵਿੱਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਨਾਲ ਹੀ ਸ਼ੇਖ ਫਰੀਦ ਦੀ ਜੀਵਨੀ ਬਾਰੇ ਸੁਣਿਆ ਤੁਹਾਡੇ ਪ੍ਰੋਗਰਾਮ ਕਿੰਝ ਦਾ ਲੱਗਾ ਸਾਨੂੰ ਖਤ ਘਰ ਕੇ ਦੱਸੋ ਅਸੀਂ ਤੁਹਾਡੇ ਖਤਾਂ ਦੀ ਉਡੀਕ ਕਰਸਾਂ ਤੇ ਹੁਣ ਹਰਜੀਤ ਕੌਰ ਕੁੰਡੇ ਵੋ ਇਜਾਜ਼ਤ ਵੱਲ ਮਿਲਸਾਂ ਅਗਲੇ ਪ੍ਰੋਗਰਾਮ ਵਿੱਚ

ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5:30 ਹੋਏ ਨੇ। ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ।

ਸਮਨ ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਰਟ ਫਰਮਾਓਗੇ ਹੁਣ ਤੋਂ ਕੁਝ ਹੀ ਪਲਾਂ ਦੇ ਵਿਚ। ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਇਕ ਅਜ਼ੀਮ ਸ਼ਾਇਰ ਜਿਗਰ ਮੁਰਾਦਾਬਾਦੀ। ਸ਼ਾਮ 5:40 ਤੇ ਜੀ ਆਇਆ ਨੂੰ ਪ੍ਰੋਗਰਾਮ ਦੇ ਤਹਿਤ ਸਾਮਨ ਅੱਜ ਤੁਸੀਂ ਸੁਣੋਗੇ ਕਹਾਣੀਕਾਰ ਸੁਖਜੀਤ ਕੌਰ ਨਾਲ ਹੋਈ ਇਕ ਮੁਲਾਕਾਤ।

ਸਾਮਿਨ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਇੱਕ ਅਜ਼ੀਮ ਸ਼ਾਇਰ ਜਿਗਰ ਮੁਰਾਦਾਬਾਦੀ। ਇੱਕ ਲਫ਼ਜ਼ ਮੁਹੱਬਤ ਦਾ ਅਦਨਾ ਜਿਹਾ ਫਸਾਨਾ ਹੈ, ਸਿਮਟੇ ਤਾਂ ਦਿਲ ਆਸ਼ਕ ਫੈਲੇ ਤਾਂ ਜ਼ਮਾਨਾ ਹੈ। ਇਸ ਤਰ੍ਹਾਂ ਦੀ ਸ਼ਾਇਰੀ ਨਾਲ ਜਾਣੇ ਪਹਿਚਾਣਦੇ ਜਿਗਰ ਮੁਰਾਦਾਬਾਦੀ, ਜਿਨ੍ਹਾਂ ਨੇ ਆਪਣੀ ਸ਼ਾਇਰੀ ਦੇ ਵਿਚ ਮੁਹੱਬਤ, ਜਜ਼ਬਾਤ, ਦਰਦ ਤੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਬਹੁਤ

ਦੀ ਖੂਬਸੂਰਤ ਅੰਦਾਜ਼ ਦੇ ਨਾਲ ਪੇਸ਼ ਕੀਤਾ। ਜਿਗਰ ਮੁਰਾਦਾਬਾਦੀ ਦਾ ਅਸਲ ਨਾਮ ਅਲੀ ਸਿਕੰਦਰ ਸੀ। ਉਨ੍ਹਾਂ ਦਾ ਜਨਮ 6 ਅਪ੍ਰੈਲ 1890 ਨੂੰ ਮੁਰਾਦਾਬਾਦ ਯਾਨੀ ਕਿ ਉੱਤਰ ਪ੍ਰਦੇਸ਼ ਦੇ ਵਿਚ ਹੋਇਆ। ਉਨ੍ਹਾਂ ਨੂੰ ਜਿਗਰ ਤਖਲਸ ਦੇ ਨਾਲ ਸ਼ਾਇਰੀ ਕਰਨ ਕਰਕੇ ਜਿਗਰ ਮੁਰਾਦਾਬਾਦੀ ਦੇ ਨਾਮ ਨਾਲ ਜਾਣਿਆ ਗਿਆ। ਉਰਦੂ ਦੇ ਪ੍ਰਸਿੱਧ ਗਜ਼ਲਗੋ ਸ਼ਾਇਰਾਂ ਵਿਚੋਂ ਇਕ ਸਨ। ਉਨ੍ਹਾਂ ਦੀ ਸ਼ਾਇਰੀ ਨੇ ਆਮ ਲੋਕਾਂ ਤੋਂ ਲੈ ਕੇ ਸਾਹਿਤ ਦੇ ਵੱਡੇ ਰਸੀਆ ਤੱਕ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ। ਜਿਗਰ ਸਾਹਿਬ ਦੀ ਜ਼ਿੰਦਗੀ ਆਸਾਨ ਨਹੀਂ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਇਨ੍ਹਾਂ ਮੁਸ਼ਕਲਾਂ ਨੇ ਉਨ੍ਹਾਂ ਦੇ ਅੰਦਰਲੇ ਕਲਾਕਾਰ ਨੂੰ ਹੋਰ ਵੀ ਮਜ਼ਬੂਤ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿਚ ਜੋ ਦਰਦ ਅਤੇ ਡੂੰਘਾਈ ਨਜ਼ਰ ਆਉਂਦੀ ਹੈ, ਉਹ ਸਿਰਫ ਕਲਪਨਾ ਨਹੀਂ ਸੀ, ਸਗੋਂ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਦੀ ਇਕ ਝਲਕ ਸੀ। ਜਿਗਰ ਮੁਰਾਦਾਬਾਦੀ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂ ਨੇ ਮੁਹੱਬਤ ਨੂੰ ਆਪਣੀ ਸ਼ਾਇਰੀ ਦਾ ਕੇਂਦਰ ਬਣਾਇਆ। ਉਨ੍ਹਾਂ ਦੀਆਂ ਗਜ਼ਲਾਂ ਵਿਚ ਇਸ਼ਕ ਦੀ ਖੁਸ਼ੀ ਵੀ ਹੈ, ਵਿਛੋੜੇ ਦਾ ਦਰਦ ਵੀ ਹੈ ਤੇ ਪ੍ਰੇਮ ਵਿਚ ਮਿਲਣ ਵਾਲੀ ਰੂਹਾਨੀ ਖੂਬਸੂਰਤੀ ਵੀ ਹੈ। ਉਨ੍ਹਾਂ ਦੀ ਸ਼ਾਇਰੀ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸ਼ਾਇਰ ਆਪਣੇ ਦਿਲ ਦੀ ਗੱਲ ਸਿੱਧੀ ਆਪਣੇ ਦਿਲ ਨਾਲ ਹੀ ਕਰ ਰਿਹਾ ਹੋਵੇ। ਸ਼ਾਇਰੀ ਵਿਚ ਜਿਗਰ ਸਾਹਿਬ ਨੇ ਮੁਹੱਬਤ ਦੀ ਤਾਕਤ ਨੂੰ ਬਹੁਤ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ। ਉਨ੍ਹਾਂ ਦੇ ਅਨੁਸਾਰ ਮੁਹੱਬਤ ਇਕ ਛੋਟਾ ਜਿਹਾ ਸ਼ਬਦ ਹੈ, ਪਰ ਇਸਦਾ ਅਰਥ ਬਹੁਤ ਵਿਸ਼ਾਲ ਹੈ। ਇਹ ਇਕ ਦਿਲ ਵਿਚ ਸਮਾ ਸਕਦੀ ਹੈ, ਪਰ ਜਦੋਂ ਫੈਲਦੀ ਹੈ ਤਾਂ ਪੂਰੀ ਦੁਨੀਆਂ ਨੂੰ ਆਪਣੇ ਅੰਦਰ ਲੈ ਸਕਦੀ ਹੈ। ਜਿਗਰ ਸਾਹਿਬ ਦੀ ਸ਼ਾਇਰੀ ਦੀ ਇਕ ਹੋਰ ਵਿਸ਼ੇਸ਼ਤਾ ਸੀ ਉਨ੍ਹਾਂ ਦੀ ਸਾਦਗੀ ਤੇ ਸੰਗੀਤਮਈ ਅੰਦਾਜ਼। ਉਨ੍ਹਾਂ ਦੇ ਸ਼ਬਦ ਮੁਸ਼ਕਲ ਨਹੀਂ ਹੁੰਦੇ, ਪਰ ਉਨ੍ਹਾਂ ਵਿਚ ਭਾਵਨਾਵਾਂ ਦੀ ਡੂੰਘਾਈ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੀਆਂ ਗਜ਼ਲਾਂ ਮੁਸ਼ਾਇਰਿਆਂ ਵਿਚ ਬਹੁਤ ਪਸੰਦ ਕੀਤੀਆਂ ਜਾਂਦੀਆਂ ਸਨ। ਉਹ ਆਪਣੀ ਸ਼ਾਇਰੀ ਨੂੰ ਸਿਰਫ ਕਾਗਜ਼ ਉਤੇ ਲਿਖਣ ਵਾਲੇ ਸ਼ਾਇਰ ਨਹੀਂ ਸਨ, ਸਗੋਂ ਆਪਣੀ ਆਵਾਜ਼ ਅਤੇ ਅੰਦਾਜ਼ੇ ਬਿਆਨ ਦੇ ਵਿਚ ਵੀ ਲੋਕਾਂ ਦੇ ਦਿਲ ਜਿੱਤ ਲੈਂਦੇ ਸਨ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਵਿਚ ਸ਼ੋਲਾਏ ਤੂਰ ਤੇ ਆਤਿਸ਼ੇ ਗੁਲ ਦਾ ਵਿਸ਼ੇਸ਼ ਥਾਂ ਹੈ। ਉਨ੍ਹਾਂ ਦੀ ਸ਼ਾਇਰੀ ਵਿਚ ਇਸ਼ਕ ਦੇ ਨਾਲ ਨਾਲ ਮਨੁੱਖੀ ਜਜ਼ਬਾਤ, ਰੂਹਾਨੀਅਤ ਤੇ ਜ਼ਿੰਦਗੀ ਦੇ ਕਈ ਰੰਗ ਵੀ ਨਜ਼ਰ ਆਉਂਦੇ ਨੇ। ਜਿਗਰ ਮੁਰਾਦਾਬਾਦੀ ਨੂੰ ਉਨ੍ਹਾਂ ਦੇ ਸਾਹਿਤਕ ਸੇਵਾ ਦੇ ਲਈ ਸਾਹਿਤ ਅਕੈਡਮੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਉਨ੍ਹਾਂ ਦੀ ਕਲਾਤਮਕ ਮਹਾਨਤਾ ਤੇ ਉਰਦੂ ਸਾਹਿਤ ਵਿਚ ਉਨ੍ਹਾਂ ਦੇ ਯੋਗਦਾਨ ਦੀ ਵੱਡੀ ਮਹਾਨਤਾ ਸੀ। ਜਿਗਰ ਸਾਹਿਬ ਦੀ ਸ਼ਾਇਰੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿਚ ਦੁੱਖ ਅਤੇ ਖੁਸ਼ੀ ਦੋਵੇਂ ਆਉਂਦੇ ਨੇ, ਪਰ ਮਨੁੱਖ ਨੂੰ ਆਪਣੇ ਜਜ਼ਬਾਤਾਂ ਨੂੰ ਸਮਝਣਾ ਤੇ ਉਸ ਨੂੰ ਸੁੰਦਰ ਢੰਗ ਨਾਲ ਪ੍ਰਗਟ ਕਰਨਾ ਚਾਹੀਦੈ। ਉਨ੍ਹਾਂ ਦੀ ਸ਼ਾਇਰੀ ਚ ਸਿਰਫ ਮੁਹੱਬਤ ਦੋ ਵਿਅਕਤੀਆਂ ਦੇ ਰਿਸ਼ਤੇ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਇਨਸਾਨੀਅਤ ਤੇ ਜ਼ਿੰਦਗੀ ਦੇ ਨਾਲ ਪਿਆਰ ਦਾ ਰੂਪ ਵੀ ਧਾਰ ਲੈਂਦੀ ਹੈ। 21 ਸਤੰਬਰ 1988 ਨੂੰ ਜਿਗਰ ਮੁਰਾਦਾਬਾਦੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਪਰ ਮਹਾਨ ਸ਼ਾਇਰ ਸਰੀਰਕ ਤੌਰ ਤੇ ਭਾਵੇਂ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਕਲਾ ਤੇ ਉਨ੍ਹਾਂ ਦੀਆਂ ਰਚਨਾਵਾਂ ਹਮੇਸ਼ਾ ਉਨ੍ਹਾਂ ਨੂੰ ਜ਼ਿੰਦਾ ਰੱਖਦੀਆਂ ਨੇ।

0: ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਸਾਮਿਨ ਹੁਣੇ ਤੁਸੀਂ ਇਹ ਗੀਤ ਸਮਾਤ ਫਰਮਾ ਰਹੇ ਸੀ। ਗੀਤ ਨੂੰ ਲਿਖਿਆ ਸ਼ਿਵ ਕੁਮਾਰ ਬਟਾਲਵੀ ਨੇ। ਵਾਧੇ ਆਪਣੇ ਅਗਲੇ ਸਿਲਸਿਲੇ ਵੱਲ ਸਾਮਿਨ, ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਓ ਸੁਣਦੇ ਹਾਂ ਕਹਾਣੀਕਾਰ ਸੁਖਜੀਤ ਨਾਲ ਹੋਈ ਇਕ ਮੁਲਾਕਾਤ।
1: ਹਾਰਿਨੀ ਜਦੋਂ ਸਾਲ 1955 ਵਿਚ ਪਹਿਲੀ ਵਾਰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ, ਭਾਰਤੀ ਭਾਸ਼ਾਵਾਂ ਤੇ ਭਾਰਤ ਵਿਚ ਹੋਣ ਵਾਲੀਆਂ ਸਾਹਿਤਕ ਗਤੀਵਿਧੀਆਂ ਨੂੰ ਪੋਸ਼ਿਤ ਕਰਨ ਲਈ ਇਹ ਪੁਰਸਕਾਰ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਨੇ। ਸਾਲ 2022 ਵਿਚ ਇਕ ਵਾਰ ਫਿਰ ਤੋਂ ਇਕ ਪੰਜਾਬੀ ਨੇ ਸਾਡੇ ਸਭ ਪੰਜਾਬੀਆਂ ਦਾ ਮਾਣ ਦੇ ਨਾਲ ਸਿਰ ਉੱਚਾ ਕਰ ਦਿੱਤਾ ਹੈ। ਇਹ ਅਵਾਰਡ ਪੰਜਾਬ ਲਈ ਦਿੱਤਾ ਹੈ ਕਹਾਣੀਕਾਰ ਸੁਖਜੀਤ ਨੇ। ਕਹਾਣੀ ਸੰਗ੍ਰਹਿ ਮੈਂ ਅਨ ਕੋਸ਼ ਨਹੀਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਕਹਾਣੀਕਾਰ ਸੁਖਜੀਤ ਨੂੰ ਕੌਣ ਨਹੀਂ ਜਾਣਦਾ, ਬਹੁਤ ਸਵਾਗਤ ਕਰਦੇ ਹਾਂ ਕਹਾਣੀਕਾਰ ਸੁਖਜੀਤ ਜੀ ਦਾ।
2: ਬਹੁਤ ਧੰਨਵਾਦ ਪੰਮੀ ਜੀ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸੁਖਜੀਤ ਜੀ, ਹਰ ਪੰਜਾਬਣ ਨੇ ਹਰ ਪੰਜਾਬੀ ਨੇ ਇਕ ਬੋਲੀ ਸੁਣੀ ਹੋਈ ਹੈ, ਮਾਛੀ ਵੜੇ ਮੀਂਹ ਪੈਂਦਾ ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ। ਤੁਸੀਂ ਸਾਬਤ ਕੀਤਾ ਵੀ ਉੱਥੇ ਮੀਂਹ ਨੀ ਪੈਂਦਾ, ਉੱਥੇ ਇਕ ਹੀਰਾ ਵੀ ਹੈ, ਇਕ ਐਸਾ ਹੀਰਾ ਜਿਹਨੇ ਚਮਕ ਐਸੀ ਮਾਰੀ ਹੈ ਕਿ ਸਾਰੇ ਵਿਸ਼ਵ ਨੂੰ ਪਤਾ ਲੱਗ ਗਿਆ। ਸ਼ੁਰੂਆਤ ਕਰਦੇ ਹਾਂ ਅਸੀਂ ਕਿ ਤੁਸੀਂ ਇਕ ਕਵੀ ਦੇ ਰੂਪ ਦੇ ਵਿਚ ਆਪਣੀ ਸ਼ੁਰੂਆਤ ਕੀਤੀ। ਤੁਹਾਡਾ ਕਵਿਤਾ ਸੰਗ੍ਰਹਿ ਆਇਆ ਸੀ ਰੰਗਾਂ ਦਾ ਮਨੋਵਿਗਿਆਨ, ਫਿਰ ਇਸ ਤੋਂ ਬਾਅਦ ਤੁਸੀਂ ਕਹਾਣੀ ਵੱਲ ਰੁਕ ਕਰ ਲਿਆ, ਪਰ ਕਹਾਣੀਆਂ ਵੀ ਤੁਸੀਂ ਅਜਿਹੀਆਂ ਲਿਖੀਆਂ ਕਿ ਉਹ ਹਰ ਕਿਸੇ ਨੂੰ ਆਪਣੀ ਕਹਾਣੀ ਜਾਪਦੀ ਹੈ। ਕਿਸੇ ਨੂੰ ਇਹ ਨਹੀਂ ਲੱਗਦਾ ਕਿ ਇਹ ਕਹਾਣੀ ਸੁਖਜੀਤ ਨੇ ਲਿਖੀ ਹੈ, ਉਹ ਏਦਾਂ ਲੱਗਦਾ ਵੀ ਸਾਡੀ ਕਹਾਣੀ ਕਿਸੇ ਨੇ ਲਿਖ ਦਿੱਤੀ ਹੈ। ਹੁਣ ਇਹ ਦੱਸੋ ਕਿ ਤੁਸੀਂ ਆਪਣੀ ਫਿਰ ਕਵਿਤਾ ਵਾਲੀ ਵਿਧਾ ਤੋਂ ਕਹਾਣੀ ਦੇ ਵੱਲ ਜਦੋਂ ਰੁਕ ਕੀਤਾ, ਪਹਿਲਾਂ ਤਾਂ ਆਪਣੀ ਕਵਿਤਾ ਦੀ ਵਿਧਾ ਬਾਰੇ ਦੱਸੋ, ਪਹਿਲੀ ਕਵਿਤਾ ਕਦੋਂ ਫਰੀ ਤੁਹਾਨੂੰ?
2: ਅਸਲ ਵਿਚ ਪ੍ਰੇਮੀ ਜੀ, ਜਿਹੜਾ ਹਰ ਮਨੁੱਖੀ ਮੈਂ ਤਾਂ ਸਮਝਦਾ ਕਿ ਕਵੀ ਤਾਂ ਹੁੰਦਾ ਹੀ ਹੈ, ਉਹਦੇ ਅੰਦਰ ਕਦੇ ਨਾ ਕਦੇ ਕਵਿਤਾ ਜ਼ਰੂਰ ਫੁੱਟਦੀ ਹੈ, ਔਰ ਪਹਿਲਾਂ ਕਵਿਤਾ ਹੀ ਫੁੱਟਦੀ ਹੈ। ਸਾਡੇ ਜਿੰਨੇ ਕਹਾਣੀਕਾਰ, ਨਾਵਲਕਾਰ, ਵਾਰਤਕਾਰ ਹੋਏ ਨੇ, ਕਵਿਤਾ ਆਉਂਦੀ ਹੈ, ਤੇ ਉਸ ਤਰ੍ਹਾਂ ਮੈਨੂੰ ਵੀ ਕਵਿਤਾ ਆਈ। ਅਸਲ ਵਿਚ ਮੇਰੇ ਨਾਲ ਇੱਕ ਥੋੜਾ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਸਮਝੋ ਕਿ ਸੁਰਤ ਸੰਭਾਲੀ ਤਾਂ ਘਰ ਦੇ ਵਿਚ ਗ੍ਰੰਥ ਸੀਗੇ ਬਹੁਤ, ਖਾਸ ਤੌਰ ਤੇ ਜਿਹੜਾ ਸਿੱਖ ਇਤਿਹਾਸ ਹੈ, ਗੁਰਬਾਣੀ ਹੈ, ਔਰ ਮਹਾਭਾਰਤ, ਰਾਮਾਇਣ, ਇਹਦੇ ਨਾਲ ਹੀਰ ਵਾਰਿਸ਼ਾ ਪੁਰਾਣੀ ਸੀ, ਕੁਝ ਫਟੇ ਹੋਏ ਵਰਕੇ ਸੀ, ਹੋਰ ਕੁਝ ਕਿੱਸੇ ਸੀਗੇ। ਗੁਰਮੁਖੀ ਮੈਂ ਬਹੁਤ ਸਕੂਲ ਜਾਣ ਤੋਂ ਪਹਿਲਾਂ ਪੜ੍ਹਨ ਲੱਗ ਗਿਆ ਸਾਂ। ਛੋਟੀ ਉਮਰ ਦੇ ਵਿਚ ਮੇਰੇ ਜਿਹੜੇ ਬਾਪੂ ਸੀਗੇ, ਪਿਤਾ ਜੀ ਕਹਿ ਲੈਂਦੇ ਹਾਂ ਹੁਣ, ਪਿਤਾ ਜੀ ਡੇਰੇ ਦੇ ਪੜ੍ਹੇ ਹੋਏ ਸੀਗੇ, ਉਦੋਂ ਡੇਰਿਆਂ ਦੇ ਵਿਚ ਗੁਰਮੁਖੀ ਪੜ੍ਹਾਈ ਜਾਂਦੀ ਸੀ, ਉਹ ਛੋਟੀ ਉਮਰ ਚ ਪੜ੍ਹਾ ਦਿੰਦੇ ਸੀਗੇ, ਜਿਵੇਂ ਉਹਨਾਂ ਨੇ ਡੇਰੇ ਚ ਸਵਾਹ ਦੇ ਉੱਤੇ ਲਿਖ ਕੇ ਅੱਖਰ ਉਂਗਲ ਦੇ ਨਾਲ ਉਵੇਂ ਸਿੱਖੀ ਸੀ, ਉਵੇਂ ਮੈਨੂੰ ਸਿਖਾਈ। ਸੋ ਮੇਰਾ ਮਨ ਤਾਂ ਥੋੜਾ ਥੋੜਾ ਜਿਹੜਾ ਸੀਗਾ ਉਹ ਸੁਰ ਹੋਣਾ ਸ਼ੁਰੂ ਹੋ ਗਿਆ ਸੀ, ਉਹ ਪੜ੍ਹਨ ਦੇ ਨਾਲ। ਇਹ ਸਾਰੀਆਂ ਕਿਤਾਬਾਂ ਪੜ੍ਹਦੇ ਪੜ੍ਹਦੇ ਫਿਰ ਮਾਹੌਲ ਅਜਿਹਾ ਸੀ ਜਿੱਥੇ ਅਸੀਂ ਰਹਿੰਦੇ ਸੀ, ਉਹ ਬਹੁਤ ਸਮਝੋ ਕਿ ਜੰਗਲ ਸੀ ਆਲੇ ਦੁਆਲੇ, ਉਸ ਵੇਲੇ ਰੋਹੀ ਬੀਆਬਾਨ ਤੇ ਕੁਝ ਵੀ ਨੀ ਸੀ ਅਜਿਹਾ ਆਲੇ ਦੁਆਲੇ, ਸਿਵਾਏ ਆਕਾਸ਼ਬਾਣੀ ਜਲੰਧਰ ਤੋਂ ਜਿਹੜਾ ਸਾਡਾ ਰੇਡੀਓ ਹੁੰਦਾ ਸੀ ਉਹ ਇੰਨਾ ਪਿਆਰਾ ਸੀ, ਉਹ ਹੈ ਇੱਕੋ ਹੀ ਸੀ, ਤੇ ਇੱਥੋਂ ਤੱਕ ਕਿ ਜਦੋਂ ਅਸੀਂ ਕੰਮ ਕਰਨ ਜਾਂਦੇ ਸੀ ਤਾਂ ਉਹਨੂੰ ਨਾਲ ਲੈ ਕੇ ਜਾਂਦੇ, ਜਦੋਂ ਪੱਠੇ ਵੱਢਣ ਜਾਂਦੇ ਸੀ ਦੋਵੇਂ ਤਿੰਨੇ ਭਰਾ ਜਾਣਾ ਅਸੀਂ ਪਾਪਾ ਜੀ ਨੇ ਵੀ, ਤਾਂ ਰੇਡੀਓ ਲੱਗਿਆ ਹੁੰਦਾ ਸੀਗਾ, ਉਸ ਰੇਡੀਓ ਦੇ ਗੀਤ, ਉਹਦੇ ਪ੍ਰੋਗਰਾਮ, ਤੁਹਾਨੂੰ ਇਹ ਲੱਗੂ ਕਿ ਇੱਥੋਂ ਤੱਕ ਕਿ ਭੈਣਾਂ ਦਾ ਪ੍ਰੋਗਰਾਮ ਵੀ ਜਿਹੜਾ ਸੀ ਲਗਾਤਾਰ ਉਹ ਵੀ

0: ਦੇ ਸੀਗੇ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਕਵਿਤਾ ਸੀ ਨਾ ਅਚਾਨਕ ਬਸ ਇੱਕ ਦਿਨ ਕੋਈ ਸਤਰਾਂ ਜਿਹੜੀਆਂ ਉਹ ਫੁੱਟ ਗਈਆਂ।
1: ਠੀਕ ਹੈ,
0: ਉਹ ਮਾਹੌਲ ਜ਼ਿਕਰ ਕਰਾਂਗੇ ਤਾਂ ਆਪਾਂ ਮੇਰਾ ਖਿਆਲ ਸਮਾਂ ਬਹੁਤ ਲੱਗੂਗਾ, ਬਸ ਤੁਸੀਂ ਉਹਨੂੰ ਮਹਿਸੂਸ ਕਰ ਸਕਦੇ ਹੋ ਕਿਵੇਂ ਇਹ ਸਾਰੇ ਕਾਸੇ ਦੇ ਵਿੱਚੋਂ ਕਵਿਤਾ ਨੇ ਆਉਣੀ ਸੀ ਮੇਰੇ ਕੋਲ।
1: ਕਹਾਣੀਕਾਰ ਸੁਖਜੀਤ ਅੱਜ ਸਾਡੇ ਨਾਲ ਨੇ ਆਕਾਸ਼ਵਾਣੀ ਲੁਧਿਆਣਾ ਦੇ ਵਿਹੜੇ ਆ ਕੇ ਬੈਠੇ ਨੇ ਤੇ ਅਸੀਂ ਬਹੁਤ ਕੁਛ ਇਹਨਾਂ ਤੋਂ ਜਾਣਨਾ। ਇੱਕ ਕਹਾਣੀਕਾਰ ਅੱਜ ਜਿੱਥੇ ਪਹੁੰਚ ਗਿਆ ਇੱਥੇ ਪਹੁੰਚਣਾ ਜ਼ਿਆਦਾਤਰ ਲੋਕਾਂ ਦਾ ਸੁਪਨਾ ਹੁੰਦਾ। ਜਦੋਂ ਵੀ ਕੋਈ ਰਾਈਟਰ ਲਿਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੇ ਮਨ ਚ ਇਹ ਤਾਂ ਜ਼ਰੂਰ ਹੁੰਦਾ ਕਿ ਕੋਈ ਅਵਾਰਡ ਜਾਂ ਫਿਰ ਕੋਈ ਪੁਰਸਕਾਰ ਉਸਨੂੰ ਜ਼ਰੂਰ ਮਿਲੇ। ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ ਔਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੂਰਜਮੁਖੀ ਆਕਾਸ਼ਵਾਣੀ ਲੁਧਿਆਣਾ ਦੇ ਨਾਲ ਤੁਸੀਂ ਜੁੜੇ ਹੋ। ਇੱਕ ਗੀਤ ਲਈ ਇੱਥੇ ਰੁਕਦੇ ਹਾਂ। ਦੋਸਤੋ ਇਹ ਹੈ ਆਕਾਸ਼ਵਾਣੀ ਲੁਧਿਆਣਾ, ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਸੂਰਜਮੁਖੀ, ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ। ਕਹਾਣੀਕਾਰ ਸੁਖਜੀਤ ਅੱਜ ਆਕਾਸ਼ਵਾਣੀ ਲੁਧਿਆਣਾ ਦੇ ਵਿਹੜੇ ਬੈਠੇ ਨੇ। ਇਹਨਾਂ ਨੇ ਇਹ ਵੀ ਗੱਲ ਕੀਤੀ ਕਿ ਆਕਾਸ਼ਵਾਣੀ ਜਲੰਧਰ ਹੀ ਸੁਣਿਆ ਕਰਦੇ ਸੀ, ਸੋ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਆਕਾਸ਼ਵਾਣੀ ਦੇ ਨਾਲ ਇੱਕ ਕਹਾਣੀਕਾਰ ਬਹੁਤ ਦੇਰ ਤੋਂ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ। ਔਰ ਕਿਤੇ ਨਾ ਕਿਤੇ ਕਹਾਣੀਕਾਰ ਨੇ ਇੱਥੋਂ ਤੱਕ ਵੀ ਗੱਲ ਦੱਸੀ ਹੈ ਕਿ ਮੇਰੇ ਚ ਫੁਰਨਾ ਜਿਹੜਾ ਕਵਿਤਾ ਦਾ ਹੈ ਉਹ ਵੀ ਤਾਂ ਹੀ ਫੁਰਿਆ ਕਿ ਆਕਾਸ਼ਵਾਣੀ ਨੇ ਇੱਕ ਜਿਹੜਾ ਮਾਹੌਲ ਸੀ ਉਹ ਸਿਰਜ ਦਿੱਤਾ ਸੀ। ਜਦੋਂ ਵੀ ਕਹਾਣੀਕਾਰ ਸੁਖਜੀਤ ਨੂੰ ਕੋਈ ਵੀ ਪਾਠਕ ਪੜ੍ਹਦਾ ਤਾਂ ਉਹ ਨੋਟਿਸ ਕਰਦਾ ਹੈ ਕਿ ਕਹਾਣੀਕਾਰ ਨੇ ਕਹਾਣੀ ਦੇ ਵਿੱਚ ਜਿਹੜੀ ਬੇਬਾਕੀ, ਜਿਹੜੀ ਨਿਡਰਤਾ, ਜਿਹੜੀ ਖੁੱਲ ਦਿਲੀ ਇਸਤੇਮਾਲ ਕੀਤੀ ਹੈ ਉਹ ਬਹੁਤ ਘੱਟ ਲੋਕ ਕਰਦੇ ਨੇ। ਤੁਹਾਡੇ ਸੁਭਾਅ ਦੇ ਵਿੱਚ ਇੰਨੀ ਬੇਬਾਕੀ ਤੇ ਇੰਨੀ ਨਿਡਰਤਾ ਉਹਦਾ ਕੀ ਸਬਬ ਬਣਿਆ?
0: ਮੈਂ ਸਮਝਦਾ ਕਿ ਇਹਦੇ ਪਿੱਛੇ ਹਰ ਬੰਦੇ ਦਾ ਬਚਪਨ ਹੁੰਦਾ ਹੈ ਕਿ ਉਹਦਾ ਬਚਪਨ ਕਿਵੇਂ ਲੰਘਿਆ, ਕਿਵੇਂ ਉਸ ਬੰਦੇ ਦੀ ਉਸਾਰੀ ਹੋਈ, ਖਾਸ ਤੌਰ ਤੇ ਲੇਖਕ ਦੀ ਉਸਾਰੀ ਕਿਵੇਂ ਹੋਈ। ਇਹ ਮੇਰੀ ਜਿਹੜੀ ਉਸਾਰੀ ਹੈ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਰੂਹੀ ਬੀਆਬਾਨ ਦੇ ਵਿੱਚ ਬਹੁਤ ਸਾਰੀ ਜ਼ਮੀਨ ਦੇ ਜਿੱਥੇ ਆਲੇ ਦੁਆਲੇ ਕਿਤੇ ਕੋਈ ਪਿੰਡ ਨਹੀਂ ਸੀ ਉੱਥੇ ਸਾਡਾ ਘਰ ਸੀ। ਘਰ ਵੀ ਕਾਹਦਾ ਸੀ, ਪਹਿਲਾਂ ਜਾ ਕੇ ਇੱਕ ਛੱਪੜ ਬਣਾਇਆ, ਉਸ ਛੱਪੜ ਦੇ ਵਿੱਚ ਹੀ ਅਸੀਂ ਗਊ ਸਾਰਾ ਪਰਿਵਾਰ ਤੇ ਉਹਦੇ ਵਿੱਚ ਹੀ ਹੁੰਦੇ ਸੀ। ਜੇ ਇੰਨੇ ਜ਼ਿਆਦਾ ਸੱਪ ਸੀ, ਮੈਂ ਬਹੁਤ ਵਾਰੀ ਇਹ ਗੱਲ ਕਰਦਾ ਕਿਉਂਕਿ ਇਸ ਗੱਲ ਦੇ ਨਾਲ ਮੇਰੀ ਹੋਣੀ ਜੁੜੀ ਹੋਈ ਹੈ। ਲੇਖਕ ਹੋਣਾ ਜੁੜਿਆ, ਬੇਬਾਕ ਹੋਣਾ, ਨਿਡਰ ਹੋਣਾ ਇਹਦੇ ਨਾਲ ਜੁੜਿਆ ਹੋਇਆ। ਸੱਪ ਇੰਨੇ ਕਿ ਜਿਹੜਾ ਛੱਪੜ ਸੀ ਉਹਦੇ ਵਿੱਚੋਂ ਕਈ ਵਾਰੀ ਲਟਕ ਜਾਣਾ ਸੱਪ ਨੇ ਥੱਲੇ, ਨਾਗ ਨੇ, ਅਸੀਂ ਥੱਲੇ ਹੋਣਾ। ਇੰਨਾ ਭੈ ਆ ਗਿਆ ਕਿ ਅਸੀਂ ਰਾਤ ਨੂੰ ਲਾਲਟਨ ਜਗਾ ਕੇ ਰੱਖਣੀ ਵੀ ਸਾਨੂੰ ਸੱਪ ਸੁੱਪ ਆਉਂਦਾ ਦਿਸੇ, ਮੰਜਿਆਂ ਤੋਂ ਪੈਰ ਮਸਾਂ ਲਾਉਣਾ ਡਰਦਿਆਂ ਡਰਦਿਆਂ। ਤੇ ਉਹ ਸੱਪ ਨੇ ਜਿਹੜੇ ਜੀ ਲਾਲਟਨ ਤੇ ਆਉਂਦੇ ਨੇ ਭਮੱਕੜ ਵਗੈਰਾ, ਕਈ ਵਾਰੀ ਖਾਣ ਵਾਸਤੇ ਸੱਪ ਉੱਥੇ ਆ ਬੈਠਣਾ, ਉਹ ਫਿਰ ਹੌਲੀ ਹੌਲੀ ਉਹ ਵੀ ਦੂਰ ਰੱਖਣ ਲੱਗ ਗਏ। ਭੈ ਇੰਨਾ ਹੋ ਗਿਆ ਕਿ ਮੇਰੀ ਬੀਬੀ ਨੇ, ਮਾਂ ਨੇ ਤੇ ਅਸੀਂ ਵੀ ਉਹਦੇ ਨਾਲ ਰਲ ਕੇ ਛੋਟੇ ਛੋਟੇ ਸੀ, ਫੈਸਲਾ ਕਰ ਲਿਆ ਵੀ ਇੱਥੇ ਨਹੀਂ ਰਹਿਣਾ। ਡਰ ਗਏ ਬਹੁਤ ਜ਼ਿਆਦਾ, ਇੰਨਾ ਡਰ ਜਿਹੜਾ ਸੀਗਾ, ਜੇ ਤਾਂ ਉੱਥੋਂ ਭੱਜੇ ਆਉਂਦੇ ਤਾਂ ਆਹ ਸੁਖਜੀਤ ਜਿਹੜਾ ਅੱਜ ਤੁਹਾਡੇ ਸਾਹਮਣੇ ਬੈਠਾ ਇਹ ਨਾ ਹੁੰਦਾ। ਅਚਾਨਕ ਉਸ ਦਿਨ ਇਹ ਹੋਇਆ ਕਿ ਸੱਪ ਆਇਆ, ਬੀਬੀ ਅੰਦਰੋਂ ਆਟਾ ਲਈ, ਪਰਾਤ ਉਹਦੇ ਹੱਥ ਚ, ਪਿਤਾ ਜੀ ਘਰ ਨਹੀਂ ਹੈਗੇ ਤੇ ਮੈਂ ਵੱਡਾ ਭਰਾਵਾਂ ਚੋਂ ਤਿੰਨਾਂ ਚੋਂ। ਉਹਨੇ ਮੈਨੂੰ ਆਵਾਜ਼ ਮਾਰੀ ਵੀ ਜਦੋਂ ਸੱਪ ਦੇਖਿਆ ਬੇ ਵੱਡਿਆ ਲਿਆ ਡਾਂਗ ਮਾਰ ਜਾ ਵੱਡੇ ਦੇ। ਉਦੋਂ ਪਹਿਲਾਂ ਮੈਂ ਕਦੇ ਸੱਪ ਨਹੀਂ ਸੀ ਮਾਰਿਆ, 6-7 ਸਾਲ ਦੀ ਉਮਰ ਇੰਨਾ ਬਸ, ਤੇ ਮੈਨੂੰ ਵੀ ਕੁਛ ਹੋਇਆ ਤੇ ਮੈਂ ਉਹ ਡਾਂਗ ਲਿਆ ਕੇ ਸੱਪ ਨੂੰ ਮਾਰਿਆ ਤੇ ਉਹ ਮਰ ਗਿਆ। ਕਿਤੇ ਲੱਗੀਆਂ ਕੋਈ ਬਹੁਤਾ ਏਡਾ ਵੱਡਾ ਵੀ ਨਹੀਂ ਹੋਣਾ। ਤੇ ਉਹ ਸੱਪ ਜਦੋਂ ਮਰਿਆ ਤੇ ਉਹ ਇੱਕਦਮ ਜਿਹੜਾ ਭੈ ਸੀ ਉਹ ਜਾਂਦਾ ਰਿਹਾ, ਬਈ ਫੈਸਲਾ ਹੋ ਗਿਆ ਕਿ ਇੱਥੇ ਹੁਣ ਸੱਪ ਨਹੀਂ ਰਹਿਣਗੇ, ਅਸੀਂ ਰਹਾਂਗੇ। ਜਿੱਥੇ ਬੰਦਾ ਪੈਰ ਪਾ ਲੈਂਦਾ ਨਾ ਉੱਥੇ ਕੋਈ ਚੀਜ਼ ਇਹੋ ਜਿਹੀ ਜਿਹੜੀ ਆ ਉਹ ਰਹਿੰਦੀ ਨਹੀਂ ਹੈਗੀ। ਉਸ ਵੇਲੇ ਇੱਕ ਤਾਂ ਭੈ ਇਸ ਤਰ੍ਹਾਂ ਮੇਰਾ ਨਿਕਲਿਆ, ਡਰ ਨਿਕਲਿਆ। ਦੂਜਾ ਜਿਹੜੇ ਮੈਂ ਗ੍ਰੰਥਾਂ ਦਾ ਜ਼ਿਕਰ ਕਰ ਰਿਹਾ, ਖਾਸ ਤੌਰ ਤੇ ਸਿੱਖ ਇਤਿਹਾਸ, ਉਹ ਬਚਪਨ ਤੋਂ ਪੜ੍ਹਨ ਲੱਗਿਆ, ਨਿਡਰ ਹੁੰਦਾ ਗਿਆ। ਮਹਾਂਭਾਰਤ ਦੇ ਵਿੱਚ ਜਦੋਂ ਭਗਵਤ ਗੀਤਾ ਦਾ ਹੌਲੀ ਹੌਲੀ ਸਮਝ ਆਉਣ ਲੱਗੀ ਤੇ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਉਹਦੇ ਵਿੱਚ ਪੜ੍ਹੀਆਂ, ਜਿਹੜਾ ਉਹਦਾ ਮਕਸਦ ਹੀ ਇਹ ਸੀ ਕਿ ਬੰਦੇ ਦੇ ਅੰਦਰੋਂ ਮੌਤ ਦਾ ਡਰ ਕੱਢਣਾ। ਆਤਮਾ ਅਮਰ ਹੈ, ਤੁਸੀਂ ਕੋਈ ਮਰਨਾ ਨਹੀਂ, ਕੱਪੜੇ ਹੀ ਬਦਲਨੇ ਨੇ, ਜਿਹੜਾ ਤੁਹਾਡੇ ਵਿਆਹ ਦੇ ਸੰਬੰਧ ਨੇ ਉਹ ਵੀ 7 ਜਨਮਾਂ ਦੇ ਨੇ। ਉਹਦੇ ਚ ਇਹ ਵੀ ਆਉਂਦਾ ਕਿ ਕਰਨ ਜਦੋਂ ਮਰ ਰਿਹਾ ਸੀਗਾ ਤੇ ਉਹ ਆਖਰੀ ਸਾਹ ਤੇ ਕ੍ਰਿਸ਼ਨ ਜੀ ਨੇ ਉਹਦੀ ਇੱਛਾ ਪੁੱਛੀ, ਆਖਰੀ ਇੱਛਾ, ਤੇ ਕਰਨ ਨੇ ਕਿਹਾ ਕਿ ਮੈਨੂੰ ਉੱਥੇ ਤੁਸੀਂ ਮੇਰਾ ਅੰਤਮ ਸੰਸਕਾਰ ਕਰਨਾ ਜਿੱਥੇ ਪਹਿਲਾਂ ਕਦੇ ਕਿਸੇ ਦਾ ਨਾ ਹੋਇਆ ਹੋਵੇ। ਕ੍ਰਿਸ਼ਨ ਜੀ ਰਸਤੇ ਬਿਠਾ ਕੇ ਉਹਨੂੰ ਜੰਗਲ ਚ ਲੈ ਗਏ ਜਿੱਥੇ ਕਦੇ ਕੋਈ ਬੰਦਾ ਨਾ ਗਿਆ ਹੋ। ਉੱਥੇ ਸੰਸਕਾਰ ਕਰਨ ਲੱਗਿਆ ਕ੍ਰਿਸ਼ਨ ਜੀ ਦੇ ਮਨ ਚ ਆਈ ਕਿ ਇੱਕ ਵਾਰੀ ਧਰਤੀ ਨੂੰ ਪੁੱਛ ਲਈਏ ਮਾਤਾ ਨੂੰ। ਉਹਨਾਂ ਨੇ ਉਹ ਬੁਲਾ ਕੇ ਪੁੱਛਿਆ ਵੀ ਇਸ ਥਾਂ ਤੇ ਪਹਿਲਾਂ ਕੋਈ ਬੰਦਾ ਫੂਕਿਆ ਤਾਂ ਨਹੀਂ, ਸੰਸਕਾਰ ਤਾਂ ਨਹੀਂ ਹੋਇਆ? ਧਰਤੀ ਮਾਤਾ ਹੱਸ ਪਈ, ਕਹਿੰਦੀ ਆ ਜਿਹਦਾ ਕਰਨ ਲੱਗੇ ਉਹਨਾ ਕਰਨ ਦਾ ਸੰਸਕਾਰ ਇੱਥੇ ਸੈਂਕੜੇ ਵਾਰ ਤਾਂ ਇਹਦਾ ਹੀ ਹੋ ਚੁੱਕਿਆ। ਇਹ ਕਹਾਣੀਆਂ ਜਿਹੜੀਆਂ ਸੀ ਇਹ ਮੇਰੇ ਅੰਦਰੋਂ ਮੌਤ ਦਾ ਭੈ ਕੱਢਦੀਆਂ ਗਈਆਂ। ਬੰਦਾ ਮਰਦਾ ਤਾਂ ਹੈ ਹੀ ਨਹੀਂ, ਬਾਰ ਬਾਰ ਆਉਂਦਾ। ਸੋ ਇਹ ਕਾਰਨ ਸੀ ਮੇਰੀ ਨਿਡਰਤਾ ਦਾ, ਮੇਰੀ ਬੇਬਾਕੀ ਦਾ, ਕਿਉਂਕਿ ਡਰ ਤਾਂ ਮੌਤ ਦਾ ਹੀ ਹੁੰਦਾ ਨਾ। ਤੁਹਾਨੂੰ ਉਹ ਬਚਪਨ ਦੇ ਵਿੱਚ ਹੀ ਨਿਕਲਦਾ ਚਲੇ ਗਿਆ ਤੇ ਇਹਨਾਂ ਸਾਰੇ ਗ੍ਰੰਥਾਂ ਨੇ, ਇਤਿਹਾਸ ਨੇ ਮੈਨੂੰ ਬੇਬਾਕ ਕਰ ਦਿੱਤਾ।

0: ਹੈ ਔਰ ਇੰਨੀ ਫਿਰ ਨਿਡਰਤਾ ਜਿਹੜੀ ਹੈ ਤੁਹਾਡੇ ਸੁਭਾਅ ਦਾ ਇੱਕ ਹਿੱਸਾ ਹੀ ਹੋ ਗਈ ਤੁਹਾਡੀ ਕਹਾਣੀਆਂ ਦਾ ਵੀ ਹਿੱਸਾ ਹੋ ਗਈ ਸਰੋਤਿਓ ਜਦੋਂ ਵੀ ਅਸੀਂ ਸੁਖਜੀਤ ਕਹਾਣੀਕਾਰ ਸੁਖਜੀਤ ਨੂੰ ਪੜ੍ਹਦੇ ਹਾਂ ਤੇ ਸਾਨੂੰ ਇੰਨਾ ਇੱਕਮਿਕ ਹੋਇਆ ਪ੍ਰਤੀਤ ਹੁੰਦਾ ਸਾਡੇ ਚ ਔਰ ਕਹਾਣੀਕਾਰ ਸੁਖਜੀਤ ਸੀ ਸਾਨੂੰ ਲੱਗਦਾ ਹੀ ਨੀ ਕਿ ਅਸੀਂ ਹਾਂ ਕਿ ਕਹਾਣੀਕਾਰ ਸੁਖਜੀਤ ਹੈ ਸੋ ਇੰਨਾ ਸੋਹਣਾ ਲਿਖਦੇ ਨੇ ਇੰਨਾ ਸੱਚ ਲਿਖਦੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਸੂਰਜਮੁਖੀ ਆਕਾਸ਼ਵਾਣੀ ਲੁਧਿਆਣਾ ਤੋਂ ਮੈਂ ਹਰਿਨੀ ਮੇਰੇ ਨਾਲ ਨੇ ਕਹਾਣੀਕਾਰ ਸੁਖਜੀਤ ਦੋਸਤੋ ਇਹ ਹੈ ਪ੍ਰੋਗਰਾਮ ਸੂਰਜਮੁਖੀ ਆਕਾਸ਼ਵਾਣੀ ਲੁਧਿਆਣਾ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਮੈਂ ਹਰਿਨੀ ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ ਕਹਾਣੀਕਾਰ ਸੁਖਜੀਤ ਨੂੰ ਜੇਕਰ ਤੁਸੀਂ ਪੜ੍ਹਿਆ ਹੋਵੇ ਜਾਂ ਪੜ੍ਹਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਅਜਿਹਾ ਸ਼ੀਸ਼ਾ ਸਾਨੂੰ ਪ੍ਰਤੀਤ ਹੁੰਦਾ ਜਿਸਦੇ ਅਸੀਂ ਆਰ ਪਾਰ ਵੇਖ ਸਕਦੇ ਹਾਂ ਇਹਦੇ ਵਿੱਚ ਕੋਈ ਵੀ ਸਾਨੂੰ ਪਰਛਾਵਾਂ ਤੱਕ ਨਹੀਂ ਦਿਖਦਾ ਕੋਈ ਸਾਨੂੰ ਕਿਣਕਾ ਤੱਕ ਨਹੀਂ ਦਿਖਦਾ ਜਿਹੜਾ ਸਾਨੂੰ ਕਹਾਣੀਕਾਰ ਦੇ ਦਿਲ ਤੱਕ ਆਤਮਾ ਤੱਕ ਪਹੁੰਚਣ ਤੋਂ ਰੋਕੇ ਔਰ ਅਸੀਂ ਫਿਰ ਇਸ ਤਰ੍ਹਾਂ ਇੱਕਮਿਕ ਹੁੰਦੇ ਹਾਂ ਕਿ ਸਾਨੂੰ ਕਹਾਣੀਕਾਰ ਚ ਆਪਣੇ ਆਪ ਚ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਜਿਵੇਂ ਇੱਕ ਕਹਾਣੀ ਤੁਹਾਡੀ ਸੁਖਜੀਤ ਜੀ ਹਜ਼ਾਰ ਕਹਾਣੀਆਂ ਦਾ ਇੱਕ ਬਾਪ ਉਸਦੇ ਵਿੱਚ ਜਿਹੜੀ ਬਾਪ ਦੀ ਮਾਨਸਿਕਤਾ ਹੈ ਨਾ ਉਹ ਜਦੋਂ ਪਾਠਕ ਦੇ ਨਾਲ ਨਾਲ ਤੁਰਦੀ ਹੈ ਪਾਠਕ ਨੂੰ ਏਦਾਂ ਲੱਗਦਾ ਵੀ ਇਹ ਪਾਤਰ ਨਹੀਂ ਸੋਚਦਾ ਇਹ ਤਾਂ ਮੈਂ ਸੋਚਦਾ ਇੰਨੀ ਸਾਰਥਕਤਾ ਤੁਹਾਡੇ ਪਾਤਰਾਂ ਦੇ ਵਿੱਚ ਇਹ ਤੁਸੀਂ ਪਾਤਰਾਂ ਦੀ ਚੋਣ ਕਿਸ ਤਰ੍ਹਾਂ ਕਰਦੇ ਹੋ ਕਿ ਰਿਐਲਿਟੀ ਤੋਂ ਪਾਤਰ ਬਣਦੇ ਨੇ ਤੁਹਾਡੇ ਕਿ ਪਾਤਰਾਂ ਨੂੰ ਤੁਸੀਂ ਰਿਐਲਿਟੀ ਦੇਣਾ ਚਾਹੁੰਦੇ ਹੋ ਕਿ ਰਿਐਲਿਟੀ ਦੇਣੀ ਹੀ ਤੁਹਾਡਾ ਪਰਪਸ ਹੈ
1: ਮੈਂ ਸਮਝਦਾ ਕਿ ਕੋਈ ਵੀ ਜਿਹੜਾ ਅੱਛਾ ਲੇਖਕ ਹੈ ਉਹਦੇ ਕੋਲ ਚਾਰ ਚੀਜ਼ਾਂ ਬਹੁਤ ਜ਼ਰੂਰੀ ਨੇ ਪਹਿਲਾ ਹੈਗਾ ਅਨੁਭਵ ਜੀ ਉਹਦਾ ਜਿਹੜਾ ਆਪਣਾ ਨਿੱਜੀ ਤਜਰਬੇ ਨੇ ਲੋਕਾਂ ਨੂੰ ਮਿਲਣ ਦੇ ਵਿਚਰਨ ਦੇ ਦੂਜਾ ਹੈ ਗਿਆਨ ਉਹਦੇ ਕੋਲ ਗਿਆਨ ਕਿੰਨਾ ਹੈ ਕਿ ਦੁਨੀਆਂ ਚ ਕੀ ਲਿਖਿਆ ਗਿਆ ਕਿਵੇਂ ਲਿਖਿਆ ਗਿਆ ਇਹ ਬਹੁਤ ਜ਼ਰੂਰੀ ਹੈ ਤੀਸਰੀ ਹੈ ਕਲਾ ਆਪਣੀ ਗੱਲ ਕਹਿਣ ਦੀ ਤੇ ਇਹਨਾਂ ਤੋਂ ਅੱਗੇ ਜਾ ਕੇ ਆਉਂਦੀ ਹੈ ਗੱਲ ਕਹਿਣ ਦੀ ਯੁਰਤ ਸਾਰਾ ਕੁਝ ਅੰਦਰ ਪਤਾ ਹੋਵੇ ਪਰ ਤੁਸੀਂ ਗੱਲ ਕਹਿਣ ਦੀ ਯੁਰਤ ਵੀ ਜੇ ਮੈਂ ਇਹ ਲਿਖਤਾ ਤਾਂ ਇਹ ਯਾਰ ਫਲਾਣਾ ਬੰਦਾ ਕਹੂਗੇ ਤਾਂ ਤੂੰ ਮੇਰੇ ਬਾਰੇ ਲਿਖਿਆ ਕਿਉਂ ਲਿਖਿਆ ਸੋ ਉਹ ਯੁਰਤ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ ਜੇ ਤੁਸੀਂ ਇਹ ਕੁਲਵੰਤ ਨੀਲੋਂ ਹੋਰਾਂ ਦਾ ਸ਼ੇਰ ਹੈ ਕਿ ਨਾਲੇ ਤੂੰ ਸੋਚਦਾ ਮੁਹੱਬਤ ਬਣੀ ਰਹੇ ਨਾਲੇ ਤੂੰ ਸੋਚਦਾ ਮੇਰੀ ਪੱਤ ਬਣੀ ਰਹੇ ਕਿਉਂਕਿ ਰੇਨੀ ਜੀ ਦੋਏ ਚੀਜ਼ਾਂ ਰਹਿੰਦੀਆਂ ਨੇ ਜਾਂ ਮੁਹੱਬਤ ਰਹਿੰਦੀ ਹੈ ਜਾਂ ਪੱਤ ਰਹਿੰਦੀ ਹੈ ਇਵੇਂ ਹੀ ਲੇਖਕ ਹੈ ਜਾਂ ਤਾਂ ਉਹ ਆਪਦੀ ਪੱਤ ਰੱਖ ਲਵੇ ਤੇ ਜਾਂ ਫਿਰ ਲਿਖਤ ਚ ਸੱਚਾ ਹੋ ਜਾਵੇ ਇਮਾਨਦਾਰ ਹੋ ਜਾਵੇ ਸੋ ਇਹ ਚਾਰੇ ਚੀਜ਼ਾਂ ਨੇ ਮੈਂ ਜਿੱਥੇ ਜਿੱਥੇ ਵਿਚਰਿਆ ਮੇਰੇ ਉੱਥੋਂ ਪੱਤ ਆਏ ਤੇ ਇਹਨਾਂ ਚ ਇੱਕ ਵੀ ਕਹਾਣੀ ਅਜਿਹੀ ਨੀ ਜਿਹਦੇ ਵਿੱਚ ਸੁਖਜੀਤ ਆਪ ਨਾ ਹੋਵੇ ਸੁਖਜੀਤ ਦੀ ਮਾਂ ਨਾ ਹੋਵੇ ਬਾਪ ਨਾ ਹੋਵੇ ਭਰਾ ਨਾ ਹੋਵੇ ਸੁਖਜੀਤ ਦਾ ਆਲਾ ਦੁਆਲਾ ਨਾ ਹੋਵੇ ਦੋਸਤ ਮਿੱਤਰ ਨਾ ਹੋਣ ਇਸੇ ਲਈ ਤੁਹਾਨੂੰ ਲੱਗਦਾ ਕਿ ਇਹ ਸਾਡੀਆਂ ਕਹਾਣੀਆਂ ਨੇ ਕਿਉਂਕਿ ਇਹਦੇ ਵਿੱਚ ਤੁਸੀਂ ਹੀ ਹੋ ਸਾਰੇ ਜਿਹੜੇ ਜਿਹੜੇ ਮੈਨੂੰ ਮਿਲਦੇ ਰਹੇ ਜਿਨ੍ਹਾਂ ਨੂੰ ਮੈਂ ਜਿਸ ਤਰ੍ਹਾਂ ਦੇਖਿਆ ਹਜ਼ਾਰ ਕਹਾਣੀਆਂ ਦੇ ਬਾਪ ਦੇ ਵਿੱਚ ਮੈਂ ਵੀ ਹਾਂ ਮੇਰਾ ਬਾਪ ਵੀ ਹੈ ਮੇਰਾ ਦਾਦਾ ਵੀ ਹੈ ਮੇਰੀ ਮਾਂ ਵੀ ਹੈ ਉਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਕਿਸੇ ਵੀ ਇੱਕ ਪਾਤਰ ਦੀ ਕਦੇ ਕੋਈ ਕਹਾਣੀ ਨਹੀਂ ਹੁੰਦੀ ਜੇ ਇਹਦੇ ਵਿੱਚ ਤੁਸੀਂ ਉਹ ਪਾਤਰ ਸੈਣੀ ਜਿਹੜਾ ਮੁੱਖ ਪਾਤਰ ਹੈ ਦੇਖਦੇ ਹੋ ਤਾਂ ਉਹਦੇ ਚ ਤਿੰਨ ਚਾਰ ਪਾਤਰ ਆ ਕੇ ਰਲ ਜਾਂਦੇ ਨੇ ਜੇ ਉਹਦੀ ਘਰ ਵਾਲੀ ਹੈ ਤਾਂ ਉਹਦੇ ਚ ਪਾਤਰ ਰਲ ਜਾਂਦੇ ਸੋ ਕਈ ਕਈ ਪਾਤਰ ਰਲ ਕੇ ਤਾਂ ਇੱਕ ਪਾਤਰ ਉਸਰਦਾ ਤੇ ਇਹ ਅਗਲੀ ਉਹ ਕਲਾ ਹੈ ਤੁਹਾਡੇ ਕੋਲ ਜਿਹੜੀ ਤੁਸੀਂ ਮੈਂ ਵੱਡਿਆਂ ਦੇ ਚਰਨਾਂ ਚ ਬਹਿ ਕੇ ਸਿੱਖਿਆ ਹੋਇਆ ਕਿ ਪੇਸ਼ ਕਿਵੇਂ ਕਰਦੇ ਹੋ ਤੁਸੀਂ ਤਾਂ ਤੁਹਾਨੂੰ ਇਸ ਤਰ੍ਹਾਂ ਇਹ ਅੱਛਾ ਲੱਗਦਾ ਹੈਗਾ ਮੇਰੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਮੈਂ ਹੈਗਾ
0: ਜੀ ਜਿਵੇਂ ਕਿ ਕਹਾਣੀਕਾਰ ਸੁਰਜੀਤ ਨੇ ਕਿਹਾ ਕਿ ਮੇਰੀ ਹਰ ਕਹਾਣੀ ਦੇ ਵਿੱਚ ਮੈਂ ਹੈਗਾ ਤੇ ਸਾਨੂੰ ਪਾਠਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਸੁਖਜੀਤ ਸਾਡੇ ਵਿੱਚ ਆਣ ਕੇ ਘਰ ਬਣਾ ਲੈਂਦਾ ਸਾਡੇ ਦਿਲਾਂ ਚ ਘਰ ਬਣਾ ਲੈਂਦਾ ਸਾਡੀ ਆਤਮਾ ਚ ਵੱਸ ਜਾਂਦਾ ਸਾਨੂੰ ਬਿਲਕੁਲ ਵੀ ਫਰਕ ਨਹੀਂ ਮਹਿਸੂਸ ਹੁੰਦਾ ਸੁਖਜੀਤ ਚ ਤੇ ਆਪਣੇ ਆਪ ਚ ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ ਇਸ ਦੇ ਬਾਰੇ ਕੀ ਵਿਚਾਰ ਨੇ ਕੀ ਤੁਸੀਂ ਇਹਦੇ ਵਿੱਚ ਇਹੀ ਦੱਸਣਾ ਚਾਹਿਆ ਕਿ ਸਾਡੇ ਤੇ ਸਾਡੇ ਆਲੇ ਦੁਆਲੇ ਦਾ ਸਾਡੇ ਵਾਤਾਵਰਨ ਦਾ ਸਾਡੇ ਪਰਿਸਥਿਤੀਆਂ ਜਿਹੜੀਆਂ ਅਨੁਕੂਲ ਹੋਣ ਚਾਹੇ ਪ੍ਰਤੀਕੂਲ ਹੋਣ ਉਹਨਾਂ ਦਾ ਸਾਡੇ ਤੇ ਅਸਰ ਪੈਂਦਾ ਤਾਂ ਹੀ ਅਸੀਂ ਉਹ ਬਣਦੇ ਹਾਂ ਜੋ ਅਸੀਂ ਅੱਜ ਹਾਂ
1: ਇਹ ਕਿਤਾਬ ਨੂੰ ਇਹ ਨਾਂ ਦਿੱਤਾ ਗਿਆ ਇਹ ਬੜੇ ਸਤਿਕਾਰਯੋਗ ਬਹੁਤ ਵੱਡੇ ਸਾਡੇ ਸਾਹਿਤਕਾਰ ਵਿਦਵਾਨ ਗੁਰਬਚਨ ਜੀ ਨੇ ਦਿੱਤਾ ਮੈਂ ਉਹਨਾਂ ਨੂੰ ਸਿਰਫ ਉਹਨਾਂ ਨੇ ਮੇਰੇ ਕੋਲੋਂ ਕਹਿ ਕੇ ਲਿਖਵਾਇਆ ਸੀ ਫਿਲਹਾਲ ਮੈਗਜ਼ੀਨ ਦੇ ਲਈ ਉਹਦੇ ਚ ਛਪਦਾ ਰਿਹਾ ਮੈਂ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਉਹਨਾਂ ਨੇ ਉਹ ਪੜ੍ਹ ਕੇ ਸਾਰਾ ਫਿਰ ਇਹ ਨਾਂ ਦਿੱਤਾ ਜਿਵੇਂ ਨਾਂ ਤੋਂ ਹੀ ਹੈ ਨਾ ਕਿ ਇਹ ਮੇਰੀ ਕਹਾਣੀ ਹੈ ਮੇਰੇ ਬਾਰੇ ਹੈ ਕਿ ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ ਕਿਹੜੀਆਂ ਚੀਜ਼ਾਂ ਨੇ ਮੈਂ ਜਿਹੜੀ ਉਸਰਨ ਦੀ ਗੱਲ ਕੀਤੀ ਸੀ ਮੈਂ ਕਿਵੇਂ ਉਸਰਿਆ ਮੈਂ ਅਜਿਹਾ ਬਣ ਕਿਵੇਂ ਗਿਆ ਜੇ ਅੱਜ ਮੈਂ ਇਸ ਤਰ੍ਹਾਂ ਦਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਬਜ਼ੇ ਵੀ ਲਏ ਬਹੁਤ ਸਾਰੇ ਮਾੜੇ ਕੰਮ ਵੀ ਕੀਤੇ ਬਹੁਤ ਸਾਰੇ ਚੰਗੇ ਵੀ ਕੀਤੇ ਇਹ ਜਿਹੜਾ ਕੁਛ ਇੱਕ ਮਿਲਗੋਬਾ ਜਿਹਾ ਇਹ ਬੰਦਾ ਸੁਖਜੀਤ ਹੈ ਇਹ ਕਿਵੇਂ ਬਣਿਆ ਕਿਵੇਂ ਸਾਰਾ ਕੁਛ ਇਸ ਕਿਤਾਬ ਦੇ ਵਿੱਚ ਹੈ ਅਜੇ ਇਹ ਕਿਤੇ ਮੁੱਕੀ ਨੀ ਹੈਗੀ ਇਹਦੇ ਅਜੇ ਕਈ ਹਿੱਸੇ ਅੱਗੇ ਆਉਣੇ ਨੇ ਇਸ ਕਿਤਾਬ ਦੇ ਔਰ ਇਹ ਸਫ਼ਰ ਜਾਰੀ ਹੈ ਮੇਰਾ
0: ਜੀ ਹਾਂ ਸਫ਼ਰ ਇਸੇ ਤਰ੍ਹਾਂ ਤੁਹਾਡਾ ਜਾਰੀ ਰਹੇ ਤੇ ਇਸੇ ਤਰ੍ਹਾਂ ਤਰੱਕੀਆਂ ਤੁਹਾਨੂੰ ਰੱਬ ਦਿੰਦਾ ਰਹੇ ਅਸੀਂ ਪ੍ਰੋਗਰਾਮ ਸੂਰਜਮੁਖੀ ਦੇ ਵਿੱਚ ਗੱਲ ਕਰ ਰਹੇ ਹਾਂ ਕਹਾਣੀਕਾਰ ਸੁਖਜੀਤ ਦੇ ਨਾਲ ਆਕਾਸ਼ਵਾਣੀ ਲੁਧਿਆਣਾ ਤੋਂ ਤੁਸੀਂ ਮੈਨੂੰ ਸੁਣ ਰਹੇ ਹੋ

0: ਗਿਰਮੀ ਨੂੰ ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ। ਦੋਸਤੋ ਇਹ ਹੈ ਆਕਾਸ਼ਵਾਣੀ ਲੁਧਿਆਣਾ, ਪ੍ਰੋਗਰਾਮ ਹੈ ਸੂਰਜਮੁਖੀ, ਮੈਂ ਹਾਰਿਨੀ, ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ। ਵੈਸੇ ਤਾਂ ਕਿਸੇ ਮਾਂ ਤੋਂ ਜੇਕਰ ਅਸੀਂ ਇਹ ਪੁੱਛੀਏ ਸੁਖਜੀਤ ਜੀ ਕਿ ਤੇਰਾ ਕਿਹੜਾ ਬੱਚਾ ਹੈ ਜਿਹੜਾ ਸਭ ਤੋਂ ਚੰਗਾ ਲੱਗਦਾ, ਤੇ ਮਾਂ ਤਾਂ ਕਹਿੰਦੀ ਵੀ ਮੈਨੂੰ ਤਾਂ ਸਾਰੇ ਬੱਚੇ ਪਸੰਦ ਨੇ। ਇਸ ਲਈ ਅਸੀਂ ਜਿਹਨੂੰ ਤੁਸੀਂ ਕਹਿੰਦੇ ਜ਼ਰੂਰਤ, ਅਸੀਂ ਇਹ ਜ਼ਰੂਰਤ ਵੀ ਨਹੀਂ ਕਰਨੀ ਕਿ ਤੁਹਾਨੂੰ ਅਸੀਂ ਇਹ ਪੁੱਛੀਏ ਵੀ ਤੁਹਾਡੀ ਕਹਾਣੀ ਕਿਹੜੀ ਜਿਹੜੀ ਸਭ ਤੋਂ ਦਿਲ ਦੇ ਕਰੀਬ ਆ, ਪਰ ਫਿਰ ਵੀ ਕੁਛ ਤਾਂ ਖਾਸ ਕੁਛ ਚੀਜ਼ 'ਚ ਹੁੰਦਾ ਜਿਹੜਾ ਸਾਨੂੰ ਦਿਲ ਨੂੰ ਚੰਗਾ ਚੰਗਾ ਲੱਗਦਾ। ਖੈਰ ਤੁਸੀਂ ਸਾਨੂੰ ਇਹ ਦੱਸੋ ਕਿ ਕਿਹੜੀ ਤੁਹਾਡੀ ਲੇਖਣੀ ਹੈ ਜਿਹੜੀ ਤੁਹਾਨੂੰ ਚੰਗੀ ਲੱਗੀ, ਕੋਈ ਕਹਾਣੀ, ਕੋਈ ਪਾਤਰ ਜਾਂ ਦਿਲ ਦੇ ਕਰੀਬ ਹੋਵੇ।
1: ਵੈਸੇ ਤਾਂ ਨਹੀਂ ਜੀ, ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕੀਤੀ ਹੈ, ਮਾਂ ਤੋਂ। ਹਾਲ ਤਾਂ ਇਹੀ ਹੁੰਦਾ ਕਿ ਇਹ ਕਿਹਾ ਨਹੀਂ ਪਰ ਹੁੰਦਾ ਵੀ ਹੈ
0: ਜੀ।
1: ਮੈਨੂੰ ਲੱਗਦਾ ਕਿ ਮਾਂ ਨੂੰ ਵੀ ਹੁੰਦਾ ਕਿ ਜਿਹੜਾ ਬੱਚਾ ਉਹਦੀ ਗੱਲ ਥੋੜੀ ਜ਼ਿਆਦਾ ਮੰਨੇ,
0: ਜ਼ਿਆਦਾ ਲਾਈਕ ਹੋਵੇ, ਉਹ ਜ਼ਿਆਦਾ ਚੰਗਾ ਲੱਗਦਾ ਹੈ।
1: ਚੰਗਾ ਲੱਗਦਾ ਹੈ, ਇਹ ਤਾਂ ਸੁਭਾਵਿਕ ਹੈ, ਕਿਉਂਕਿ ਮਾਂ ਕੋਈ ਅਜਿਹੀ ਜੀ ਹੈ ਨਹੀਂ ਜੀਵ ਜਿਹੜਾ ਅੰਬਰ ਤੋਂ ਮਤਲਬ ਸਿੱਧਾ ਉਤਰਿਆ ਹੋਵੇ
0: ਜੀ।
1: ਉਹ ਇਸੇ ਸਮਾਜ ਦਾ ਜੀਵ ਹੁੰਦਾ, ਤੇ ਇਵੇਂ ਉਹ ਉਸਰਿਆ ਹੁੰਦਾ। ਮੈਂ ਤੇ ਮਾਂ ਮੇਰੇ ਕਹਾਣੀਆਂ ਦੇ ਵਿੱਚ ਬਾਕੀ ਸਾਰਿਆਂ ਨਾਲੋਂ ਤਾਂ ਹੀ ਥੋੜੀ ਜੀ ਹੋਰ ਤਰ੍ਹਾਂ ਆਉਂਦੀ ਹੈ ਇੱਕ ਆਮ ਔਰਤ ਨੂੰ। ਤੇ ਵੈਸੇ ਕੁਝ ਕਹਾਣੀਆਂ ਹੈਗੀਆਂ ਨੇ ਜਿਹੜੀਆਂ ਕਹਾਣੀਆਂ ਤੁਹਾਡੇ ਦਿਲ ਦੇ ਕਰੀਬ ਹੁੰਦੀਆਂ ਨੇ, ਔਰ ਜਿਨ੍ਹਾਂ ਕਹਾਣੀਆਂ ਬਾਰੇ ਇਹ ਜ਼ਰੂਰੀ ਨਹੀਂ ਕਿ ਜ਼ਿਆਦਾ ਗੱਲ ਹੋਈ ਹੋਵੇ ਉਹਨਾਂ ਚੋਂ ਕੋਈ ਤੁਹਾਡੇ ਦਿਲ ਦੇ ਕਰੀਬ ਹੋਵੇ। ਮੈਂ ਇੱਕ ਗੱਲ ਕਰਦਾ ਹਾਂ ਕਿ ਕਹਾਣੀ ਫੋਟੋ ਵਿਚਲੀ ਕੁੜੀ ਹੈਗੀ ਅੰਤਰਾ ਕਿਤਾਬ ਦੇ ਵਿੱਚ, ਉਹਦੇ ਉੱਤੇ ਕਦੇ ਬਹੁਤੀ ਗੱਲ ਨਹੀਂ ਹੋਈ, ਹੋਰ ਬਹੁਤ ਸਾਰੀਆਂ ਚਾਰ ਪੰਜ, ਇਹ ਖੈਰ ਹੁੰਦਾ ਹੀ ਹੈ। ਕੁਲਵੰਤ ਸਿੰਘ ਵਿਰਕ ਨੇ, ਭਾਜੀ ਵਰਿਆਮ ਸੰਧੂ ਨੇ, ਪ੍ਰੇਮ ਪ੍ਰਕਾਸ਼ ਜੀ ਨੇ, ਜਿੰਨੇ ਵੀ ਸਾਡੇ ਵੱਡੇ ਲੇਖ ਨੇ, ਸਾਰਿਆਂ ਦੀਆਂ ਹੀ ਨਾ ਪੰਜ ਪੰਜ ਚਾਰ ਚਾਰ ਅੱਠ ਅੱਠ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਸਾਰੀ ਉਮਰ ਚੱਲੀ ਜਾਂਦੀਆਂ। ਇਸ ਤਰ੍ਹਾਂ ਮੇਰੀਆਂ ਵੀ ਕੁਝ ਕਹਾਣੀਆਂ ਨੇ, ਪਰ ਉਹ ਕਹਾਣੀ ਜਿਹੜੇ ਮੇਰੇ ਤੱਕ ਪਹੁੰਚੇ ਨੇ ਉਹ ਅਜੇ ਤੱਕ ਤਿੰਨ ਪਾਠਕ ਮਿਲੇ ਨੇ ਮੇਰੇ, ਉਹ ਕਹਾਣੀ ਦਿਲ ਦੇ ਕਰੀਬ ਹੈ, ਹਜ਼ਾਰ ਕਹਾਣੀਆਂ ਦਾ ਬਾਪ ਹੈ।
0: ਪਾਠਕਾਂ ਨੂੰ ਮੈਂ ਵੀ ਇੱਕ ਮੈਂ ਵੀ ਇਹ ਕਹਾਣੀਆਂ ਪਸੰਦ ਕੀਤੀਆਂ।
1: ਬਹੁਤ ਧੰਨਵਾਦ, ਅੱਜ ਮੇਰੇ ਲਈ ਇਹ ਵੀ ਇੱਕ ਖੁਸ਼ੀ ਦਾ ਵਾਇਸ ਹੈ ਕਿ ਮੈਨੂੰ ਇੱਕ ਅਜਿਹਾ ਪਾਠਕ ਮਿਲਿਆ ਫੋਟੋ ਵਿਚਲੀ ਕੁੜੀ ਦਾ, ਹਜ਼ਾਰ ਕਹਾਣੀਆਂ ਦਾ ਬਾਪ ਵੀ। ਇਸ ਤਰ੍ਹਾਂ ਜੇ ਗਿਣ ਲੱਗੀਏ ਤਾਂ ਹੋਰ ਤਰ੍ਹਾਂ ਦੀ ਗੱਲ ਹੋਊਗੀ
0: ਜੀ, ਬਿਲਕੁਲ,
1: ਕਿਉਂਕਿ ਸਾਰੀਆਂ ਹੀ ਕਹਾਣੀਆਂ ਸੱਚਮੁੱਚ ਲਿਖਿਆ ਮੈਂ ਕਿੰਨਾ ਕਹਿ 24 ਤੇ ਕੁੱਲ ਕਹਾਣੀਆਂ ਲਿਖੀਆਂ ਨੇ
0: ਜੀ,
1: ਹੁਣ ਤੱਕ ਤਿੰਨ ਕਿਤਾਬਾਂ ਨੇ ਮੇਰੀਆਂ ਸਾਰੀਆਂ ਹੀ
0: ਜੀ,
1: ਤੁਸੀਂ ਦੇਖ ਰਹੇ ਹੋ ਮਤਲਬ।
0: ਬਿਲਕੁਲ ਬਿਲਕੁਲ, ਇਹ ਵੀ ਤੁਸੀਂ ਇੱਕ ਭਰਮ ਤੋੜਿਆ ਕਿ ਜ਼ਿਆਦਾ ਲਿਖੀ ਜਾਣਾ ਲਗਾਤਾਰ ਲਿਖੋ ਹੀ ਜ਼ਰੂਰੀ ਨਹੀਂ, ਕੁਆਲਿਟੀ ਲਿਖਣੀ ਬਹੁਤ ਜ਼ਰੂਰੀ ਹੈ,
1: ਬਹੁਤ ਜ਼ਰੂਰੀ ਹੈ,
0: ਕੁਆਲਿਟੀ ਲਿਖ ਦਿਓ ਜੀ,
1: ਲਿਖੋ ਨਾ
0: ਜੀ,
1: ਪਹਿਲਾਂ ਸਾਰਾ ਕੁਝ ਲਿਖਿਆ ਜਾ ਚੁੱਕਿਆ ਜੀ, ਉਹੀ ਦੁਹਰਾਉਣਾ ਤੇ ਕੀ ਅਰਥ ਹੈ ਉਹਦਾ, ਤੁਸੀਂ ਕੁਝ ਵੱਖਰਾ ਲਿਖੋ, ਵੱਖਰੀ ਤਰ੍ਹਾਂ ਦਾ ਕਰੋ। ਮੈਂ ਉਹ ਕੋਸ਼ਿਸ਼ ਕੀਤੀ ਹੈ, ਸੋ 24 ਕਹਾਣੀਆਂ ਜਿਹੜੀਆਂ ਨੇ ਉਹ ਮੇਰੀਆਂ ਹੈਗੀਆਂ, ਪਰ ਉਹਦੇ ਚੋਂ ਵਾਕਿਆ ਹੀ ਕੁਝ ਕਹਾਣੀਆਂ ਮੇਰੇ ਦਿਲ ਦੇ ਨੇੜੇ।
0: ਕਹਾਣੀ ਇੱਕ ਤੁਹਾਡੀ ਕਾਮਬਲੀ, ਮੈਂ ਜਦੋਂ ਪੜ੍ਹੀ
1: ਜੀ
0: ਤੇ ਮੈਨੂੰ ਉਹ ਵੀ ਬੜਾ ਸੱਚ ਜਿਹਾ ਪਿਆ,
1: ਮੈਨੂੰ
0: ਲੱਗਾ ਕਿ ਵਾਕਿਆ ਜਿਹੜਾ ਇਨਸਾਨ ਹੈ ਉਹ ਪ੍ਰਟੈਂਡ ਕਰਦਾ ਰਹਿੰਦਾ, ਦਿਖਾਵਾ ਕਰਦਾ ਰਹਿੰਦਾ ਆਪਣੀ ਮਹਾਨਤਾ ਦਾ, ਉਹ ਅੰਦਰ ਹੀ ਅੰਦਰ ਬੜੀਆਂ ਚੀਜ਼ਾਂ ਮਾਰ ਕੇ ਰੱਖਦਾ, ਤੇ ਜਦੋਂ ਕਿਤੇ ਉਹ ਫਿਰ ਬਾਹਰ ਨਿਕਲ ਆਉਂਦੀਆਂ, ਉਗੜ ਆਉਂਦੀਆਂ, ਤੇ ਫਿਰ ਆਪਣੇ ਆਪ ਨੂੰ ਕਿਤੇ ਗਿਲਟੀ ਸਮਝਣ ਲੱਗ ਜਾਂਦਾ, ਉਹਨੂੰ ਇੱਕ ਗਿਲਟ ਪੈਦਾ ਹੋ ਜਾਂਦਾ, ਉਹਨੂੰ ਆਪਣੇ ਆਪ ਨੂੰ ਇੱਕ ਦੋਸ਼ ਪੈਦਾ ਹੋ ਜਾਂਦਾ। ਅਸੀਂ ਇਸ ਦੇ ਬਾਰੇ ਗੱਲ ਕਰਾਂਗੇ ਇੱਕ ਗੀਤ ਲਈ, ਇੱਥੇ ਰੁਕਦੇ ਹਾਂ। ਦੋਸਤੋ ਇਹ ਹੈ ਆਕਾਸ਼ਵਾਣੀ ਲੁਧਿਆਣਾ, ਪ੍ਰੋਗਰਾਮ ਹੈ ਸੂਰਜਮੁਖੀ, ਮੈਂ ਹਾਰਿਨੀ, ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ। ਅਸੀਂ ਗੀਤ ਤੋਂ ਪਹਿਲਾਂ ਕਹਾਣੀ ਕਾਮਬਲੀ ਦੀ ਗੱਲ ਕਰ ਰਹੇ ਸੀ
1: ਜੀ।
0: ਕਾਮਬਲੀ ਦੇ ਵਿੱਚ ਤੁਸੀਂ ਸੰਤਾਂ ਬਾਰੇ, ਡੇਰਿਆਂ ਬਾਰੇ ਜਾਂ ਫਿਰ ਧਾਰਮਿਕ ਕਿਸੇ ਵੀ ਧਾਰਮਿਕ ਪੱਖ ਬਾਰੇ ਜਿਹੜਾ ਸੱਚ ਦੱਸਿਆ ਹੈ ਜਾਂ ਜਿਹੜਾ ਸੱਚ ਤੁਸੀਂ ਬਿਲਕੁਲ ਬੇਬਾਕੀ ਨਾਲ ਬੋਲਿਆ ਹੈ, ਉਹ ਬੋਲਣ ਤੋਂ ਲੋਕ ਡਰ ਜਾਂਦੇ ਨੇ, ਕਿਉਂਕਿ ਧਾਰਮਿਕ ਅਡੰਬਰਾਂ ਦੇ ਵਿੱਚ ਜਿਹੜੇ ਲੋਕ ਆਪਣੇ ਨੂੰ ਸੁਖੀ ਮੰਨਦੇ ਨੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਨੀ, ਸੱਚ ਨੀ ਮੰਨਦੇ ਜਿਹੜਾ ਤੁਸੀਂ ਸੱਚ ਲਿਖ ਦਿੱਤਾ। ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹਦੇ ਵਿੱਚ ਲੈ ਕੇ ਆਉਂਦੇ ਨੇ ਕਾਮਬਲੀ ਸਟੋਰੀ ਦੇ ਵਿੱਚ, ਔਰ ਤੁਹਾਨੂੰ ਕਦੋਂ ਲੱਗਾ ਕਿ ਇਹ ਇੱਦਾਂ ਦੱਸਣਾ ਚਾਹੀਦਾ ਸਭ ਨੂੰ?
1: ਪਹਿਲੀ ਗੱਲ ਤਾਂ ਮੇਰੀਆਂ ਜਿਹੜੀਆਂ ਇਹਦੇ ਵਿੱਚ ਪੰਜ ਕਹਾਣੀਆਂ, ਉਹ ਸਾਰੀਆਂ 24 ਕਹਾਣੀਆਂ ਦੇ ਵਿੱਚ ਮੇਰੀਆਂ ਕਿਤਾਬਾਂ ਚ ਨੇ, ਉਹ ਵੀ ਤੇ ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ, ਉਹਦੇ ਵਿੱਚ ਵੀ ਡੇਰਾ ਸ਼ਾਮਲ ਹੈ। ਉਹ ਇਸ ਲਈ ਹੈ ਕਿ ਮੈਂ ਡੇਰਿਆਂ ਦੇ ਵਿੱਚ ਵਿਚਰਿਆ ਬਹੁਤ ਆ, ਲੰਬਾ ਸਮਾਂ ਮੈਂ ਡੇਰਿਆਂ ਚ ਰਿਹਾ, ਅੱਜ ਵੀ ਰਹਿ ਰਿਹਾ, ਸੋ ਇਸ ਕਰਕੇ ਉੱਥੋਂ ਦਾ ਜਿਹੜਾ ਅੰਦਰਲਾ ਸੱਚ ਹੈ, ਜਿਹੜਾ ਨੈਟਵਰਕ ਹੈ, ਉਹਨੂੰ ਮੈਂ ਚਲਾਉਣ ਵਾਲਿਆਂ ਦੇ ਵਿੱਚ ਸ਼ਾਮਲ ਰਿਹਾ ਤੇ ਹੈਗਾ, ਜਿਸ ਕਰਕੇ ਉਹਦਾ ਮੈਨੂੰ ਪਤਾ ਹੈ, ਤੇ ਲੇਖਕ ਹੋਣ ਕਰਕੇ ਉਹ ਦੱਸਣਾ ਮੇਰਾ ਫਰਜ਼ ਬਣਦਾ ਹੈ।
0: ਬਿਲਕੁਲ,
1: ਜੇ ਮੈਂ ਨਹੀਂ ਦੱਸਦਾ ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਨੂੰ ਨੀਂਦ ਆਉਣੋਂ ਹਟ ਜਾਂਦੀ ਹੈ ਵੀ ਆਹ ਗੱਲ ਮੈਨੂੰ ਕਰਨੀ ਚਾਹੀਦੀ ਹੈ, ਜੇ ਮੈਂ ਨਹੀਂ ਕਰੂੰ ਤੇ ਹੋਰ ਕੌਣ ਕਰੂਗਾ, ਇਹ ਸਾਰਾ ਕੁਝ ਹੋ ਰਿਹਾ। ਤੇ ਉੱਥੇ ਵੀ ਬਹੁਤ ਸਾਰਾ ਜਿਹੜਾ ਇੱਕ ਅਡੰਬਰ ਵੀ ਹੈ, ਤੇ ਲੇਕਿਨ ਕੁਝ ਬੰਦਿਆਂ ਨੂੰ ਲੱਗਦਾ ਹੈ ਕਿ ਜਿਹੜੇ ਕਹਿੰਦੇ ਨੇ ਵੀ ਮੈਂ ਬਹੁਤ ਸੱਚਾ ਸੁੱਚਾ ਤੇ ਬਹੁਤ ਪਾਠ ਕਰਦਾ, ਮੈਂ ਅਸਲ ਵਿੱਚ ਤਾਂ ਇਹ ਇੱਕ ਤਰ੍ਹਾਂ ਦੀ ਮਾਰਕੀਟਿੰਗ ਹੁੰਦੀ ਹੈ ਤੁਹਾਡੀ ਆਪਣੇ ਆਪ ਦੀ, ਮੈਂ ਕਦੇ ਝੂਠ ਨਹੀਂ ਬੋਲਿਆ, ਮੈਂ ਸੱਚ ਬੋਲਦਾ, ਮੈਂ ਇੰਨੇ ਪਾਠ ਕਰਦਾ, ਮੈਂ ਆਹ ਮੈਂ ਆਹ, ਕੀ ਵੀ ਤੁਸੀਂ ਮਤਲਬ ਆਪਣੇ ਬਾਰੇ ਦੱਸ ਰਹੇ ਹੁੰਦੇ, ਇੱਕ ਬਹੁਤ ਵੱਡੀ ਬਿਮਾਰੀ ਹੈ। ਇਹ ਜਿਹੜੀ ਹੈ ਤੇ ਉਸ ਬੰਦੇ ਨੂੰ ਹੈ ਕਿ ਮੈਂ ਕਾਮ ਦੇ ਉੱਤੇ ਉਸ ਸਾਧੂ ਨੂੰ ਲੱਗਦਾ ਵੀ ਕਾਬੂ ਪਾ ਲਿਆ ਤੇ ਉਹ ਇਸ ਥਾਂ ਤੇ ਜਾ ਕੇ ਕਹਾਣੀ ਖੜ ਜਾਂਦੀ ਹੈ ਤੇ ਉਹ ਜਿਹੜੀ ਭੈਰਵੀ ਹੈ ਉਹਨੂੰ ਵੀ ਚੈਲੰਜ ਇਸ ਗੱਲ ਦਾ ਉਹ ਲੈ ਲੈਂਦੀ ਹੈ ਕਿ ਇਹ ਬੰਦਾ ਹੈਗਾ ਝੂਠਾ
0: ਹਨਾ
1: ਇਹ ਮੈਨੂੰ ਵੀ ਧਿਕਾਰਦਾ ਔਰਤਾਂ ਨੂੰ ਧਿਕਾਰਦਾ ਮੱਥੇ ਨੀ ਲਾਉਂਦਾ।

0: ਇਹ ਪੱਤ ਲਗਾਤਾਰ ਗਾਲਾਂ ਵੀ ਕੱਢਦਾ ਔਰਤਾਂ ਨੂੰ, ਸਭ ਤੋਂ ਜ਼ਿਆਦਾ ਗਾਲਾਂ ਕੱਢਦਾ।
1: ਸਾਰੇ ਹੈਗੇ ਜਿੰਨੇ ਡੇਰਿਆਂ ਦੇ ਬਹੁਤ ਸਾਰੇ ਨੇ ਇਸ ਤਰ੍ਹਾਂ ਦੇ ਜਿਹੜੇ ਕਰਦੇ ਹੈਗੇ ਨੇ, ਤੇ ਬਸ ਫਿਰ ਉਹਦਾ ਉਹ ਹੰਕਾਰ ਕਿਵੇਂ ਤੋੜਦੀ ਹੈ ਉਹ ਕਹਾਣੀ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ।
0: ਬਿਲਕੁਲ,
1: ਅਖੀਰ ਚ ਵੀ ਉਹਨੂੰ ਲੱਗਦਾ ਕਿ ਮੈਂ ਪਾਲੇ ਮੈਂ ਇਸ ਤਰ੍ਹਾਂ ਕਹਾਣੀ ਖੁੱਲ ਜੂਗੀ ਜੇ ਆਪਾਂ ਦੱਸਾਂਗੇ।
0: ਜੀ ਜੀ ਜੀ ਬਿਲਕੁਲ।
1: ਸੋ ਇਹ ਸਾਰੀ ਕਹਾਣੀ ਇਸ ਚੀਜ਼ ਦੀ ਹੈ ਕਿ ਜਿਹੜਾ ਇਹ ਸਾਨੂੰ ਆਤਮ ਸਾਤ ਕਰਨਾ ਚਾਹੀਦਾ, ਜਿਹੜਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ। ਹੱਠ ਯੋਗ ਨਹੀਂ ਹੈਗਾ, ਤੁਸੀਂ ਸਹਿਜ ਰਹਿ ਕੇ ਉਹਨੂੰ ਪ੍ਰਾਪਤ।
0: ਬਿਲਕੁਲ ਜੀ ਬਿਲਕੁਲ। ਸਾਡੇ ਬਾਬੇ ਨਾਨਕ ਨੇ ਵੀ ਕਿਹਾ ਕਿ ਅਸੀਂ ਗ੍ਰਸਤੀ ਚ ਰਹਿ ਕੇ ਵੀ ਜਪ ਕਰ ਸਕਦੇ ਹਾਂ, ਅਸੀਂ ਰੱਬ ਦਾ ਨਾਮ ਧਿਆ ਸਕਦੇ ਹਾਂ।
1: ਬਿਲਕੁਲ।
0: ਖਜੂਰਾ ਤੁਹਾਡੀ ਇੱਕ ਕਹਾਣੀ, ਮੈਂ ਐਨ ਕੋਸ਼ ਨਹੀਂ ਜਿਸ ਨੂੰ ਕਿ ਅਵਾਰਡ ਮਿਲਿਆ, ਖਜੂਰਾ ਕਹਾਣੀ ਜਦੋਂ ਮੈਂ ਪੜ੍ਹੀ ਤੇ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਗੱਲ ਕਿਤੇ ਜਾਦੂ ਟੂਣੇ ਦੀ ਹੋ ਰਹੀ ਹੈ, ਕਿਉਂਕਿ ਉੱਥੇ ਜਿਹੜੀ ਲਗਾਤਾਰ ਜਿਹੜੀ ਮਿਸਹੈਪ ਨਿਊਜ਼ ਹੋ ਰਹੀਆਂ ਸੀ, ਮੁੰਡੇ ਟ੍ਰੇਨ ਥਾਂ ਤੇ ਜਾਂਦੇ ਸੀ, ਉੱਥੇ ਜਾ ਕੇ ਪਾਣੀ ਚ ਛਾਲ ਮਾਰ ਦਿੰਦੇ ਸੀ, ਕਿਤੇ ਨਾ ਕਿਤੇ ਪਿੰਡ ਚ ਇਹ ਵੀ ਅਫਵਾਹ ਸੀ ਕਿ ਬਾਬੇ ਵੀ ਆ ਰਹੇ ਸੀਗੇ ਔਰ ਪੰਡਤਾਂ ਦੇ ਕੋਲ ਵੀ ਜਾਇਆ ਜਾ ਰਿਹਾ ਸੀ, ਲੱਗ ਰਿਹਾ ਸੀਗਾ ਕਿ ਕੋਈ ਜਾਦੂ ਟੂਣੇ ਦੀ ਗੱਲ ਆ। ਪਰ ਜਦੋਂ ਅਸੀਂ ਐਂਡ ਚ ਹੁੰਦੇ ਹਾਂ ਫਿਰ ਸਾਨੂੰ ਸਾਰਾ ਜਿਹੜਾ ਹੈ ਦਿਮਾਗ ਸਾਡਾ ਖੁੱਲ ਜਾਂਦਾ ਕਿ ਅਸਲ ਚ ਕੀ ਸੀ। ਇਹ ਖਜੂਰਾ ਕਹਾਣੀ ਲਿਖਣ ਦਾ ਤੁਹਾਡਾ ਕੀ ਪਰਪਸ ਸੀ?
1: ਇਹ ਹੈ ਕਿ ਜਿਸ ਤਰ੍ਹਾਂ ਨਸ਼ਾ ਕਰਕੇ ਮੁੰਡੇ ਮਰ ਰਹੇ ਨੇ, ਤੇ ਇਹਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਇੱਕ ਆਮ ਹੋ ਰਹੀਆਂ ਨੇ। ਨਸ਼ਾ ਜਿਹੜਾ ਨਾ ਉਹ ਤੁਹਾਨੂੰ ਮਨੋਵਿਗਿਆਨਕ ਤੌਰ ਤੇ ਪੂਰੀ ਤਰ੍ਹਾਂ ਤੋੜ ਦਿੰਦਾ,
0: ਬਿਮਾਰ ਕਰ ਦਿੰਦਾ,
1: ਬਿਮਾਰ ਕਰ ਦਿੰਦਾ, ਤੇ ਤੁਹਾਡੇ ਅੰਦਰ ਇਸ ਤਰ੍ਹਾਂ ਦੇ ਵਹਿਮ ਘਰ ਘਰ ਜਾਂਦੇ ਨੇ। ਜਿਵੇਂ ਇਸ ਕਹਾਣੀ ਚ ਹੈ ਵੀ ਉਹ ਮੁੰਡਿਆਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਪਾਕਿਸਤਾਨ ਦੇ ਵਿੱਚੋਂ ਆਇਤਾਂ ਪੜ੍ਹ ਕੇ ਇਹ ਚਿੱਟਾ ਭੇਜਿਆ ਜਾਂਦਾ, ਇਹ ਖਾ ਕੇ ਅਸੀਂ ਬਚਣਾ ਨੀ ਹੈਗਾ, ਫਿਰ ਅਸੀਂ ਜੰਮਣਾ ਵੀ ਪਾਕਿਸਤਾਨ ਹੈ। ਸੋ ਉਹ ਗੁਰਦੁਆਰਾ ਸਾਹਿਬ ਵੱਲ ਜਾਂਦੇ ਨੇ, ਉੱਥੇ ਉਹ ਪਾਠ ਕਰਦੇ ਤੇ ਨਹਿਰ ਚ ਛਾਲ ਮਾਰ ਕੇ ਮਰ ਜਾਂਦੇ ਨੇ। ਨਾਲ ਦੀ ਨਾਲ ਇਹਦੇ ਵਿੱਚ ਜਿਹੜੇ ਸਾਡੀ ਸੱਤਾ ਧਿਰ ਹੈ ਕੋਈ ਵੀ ਹੋਵੇ, ਉਹ ਨਸ਼ੇ ਦੇ ਲਈ ਕਿਵੇਂ ਜ਼ਿੰਮੇਵਾਰ ਹੈ ਉਹ ਦੱਸਣਾ ਬਹੁਤ ਜ਼ਰੂਰੀ ਸੀਗਾ। ਨਾਲ ਦੀ ਨਾਲ ਇਤਿਹਾਸ ਨੂੰ ਲੈਣਾ, ਖਾਸ ਤੌਰ ਤੇ ਜਿੱਥੇ ਸਾਡਾ ਪੰਜਾਬ ਉਲਝਿਆ ਰਿਹਾ ਬੜੇ ਲੰਬੇ ਸਮੇਂ ਤੋਂ, ਕਾਮਰੇਡ ਜਿਹੜੀ ਸਾਡੀ ਕਮਿਊਨਿਸਟ ਵਿਚਾਰਧਾਰਾ ਤੇ ਸਿੱਖ ਵਿਚਾਰਧਾਰਾ, ਇਹ ਜਿਹੜੀਆਂ ਅਲੱਗ ਅਲੱਗ ਕਰ ਦਿੱਤੀਆਂ ਗਈਆਂ ਨਾ, ਇਹਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਮੇਰਾ ਮੇਨ ਜਿਹੜੀ ਚੀਜ਼ ਸੀ, ਥੀਮ ਕਹਿ ਲਓ, ਇਹ ਸੀ ਕਿ ਜੇ ਸਿੱਖ ਇਤਿਹਾਸ ਤੇ ਕਮਿਊਨਿਜ਼ਮ ਜਿਹੜਾ ਸਾਡਾ ਹੈ, ਕਮਿਊਨਿਜ਼ਮ ਇਸ ਵਿਚਾਰਧਾਰਾ ਵਾਲੇ ਮਿਲ ਕੇ ਚੱਲਣ ਤਾਂ ਪੰਜਾਬ ਦਾ ਕੁਝ ਸੌਰ ਸਕਦਾ ਹੈ।
0: ਆਕਾਸ਼ਵਾਣੀ ਲੁਧਿਆਣਾ ਹੈ ਦੋਸਤੋ, ਪ੍ਰੋਗਰਾਮ ਸੂਰਜਮੁਖੀ ਤੁਸੀਂ ਸੁਣ ਰਹੇ ਹੋ, ਮੈਂ ਹਰੀ ਨਹੀਂ, ਸਾਡੇ ਨਾਲ ਨੇ ਕਹਾਣੀਕਾਰ ਸੁਖਜੀਤ। ਕਹਾਣੀਕਾਰ ਸੁਖਜੀਤ ਨੇ ਹਰ ਪਹਿਲੂ ਚੁੱਕਿਆ, ਜਿਹੜੇ ਪ੍ਰੋਬਲਮ ਜਿਹੜੀਆਂ ਸਮੱਸਿਆਵਾਂ ਹੁਣ ਹੈਗੀਆਂ ਨੇ ਉਹ ਵੀ ਜਿਹੜੀਆਂ ਪਹਿਲਾਂ ਵਿਚਰ ਗਈਆਂ ਉਹਨਾਂ ਬਾਰੇ ਵੀ ਇੰਨਾ ਕੁਝ ਦੱਸਿਆ ਜਿਹੜਾ ਕਿ ਇੱਕ ਆਮ ਪਾਠਕ ਨੂੰ ਨਹੀਂ ਪਤਾ ਹੁੰਦਾ। ਜਿਵੇਂ ਪਰਤ ਦਰ ਪਰਤ ਅਸੀਂ ਕਹਾਣੀ ਪੜ੍ਹਦੇ ਜਾਂਦੇ ਹਾਂ ਕਹਾਣੀਕਾਰ ਸੁਖਜੀਤ ਦੀ, ਉਵੇਂ ਉਵੇਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਹੁੰਦੇ ਜਾਂਦੇ ਹਾਂ, ਜਾਗਰੂਕ ਹੁੰਦੇ ਜਾਂਦੇ ਹਾਂ। ਹੁਣ ਗੱਲ ਇੱਦਾਂ ਹੈ ਸੁਖਜੀਤ ਜੀ, ਜਿਹੜਾ ਸਮਾਂ ਹੈ ਨਾ ਉਹ ਸਾਡੇ ਕੋਲ ਘੱਟ ਹੈ, ਜਦੋਂ ਕਿ ਸਾਡੇ ਕੋਲ ਗੱਲਾਂ ਸਾਡੇ ਮਨ ਦੇ ਵਿੱਚ ਵਲਵਲੇ, ਸਾਡੇ ਮਨ ਦੇ ਵਿੱਚ ਪ੍ਰਸ਼ਨ ਬਹੁਤ ਜ਼ਿਆਦਾ ਨੇ, ਪਰ ਅਸੀਂ ਕੀ ਕਰੀਏ, ਸਮੇਂ ਦੇ ਨਾਲ ਵੀ ਸਾਨੂੰ ਚੱਲਣਾ ਪੈਣਾ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਤੁਸੀਂ ਸਾਡੇ ਸਰੋਤਿਆਂ ਨੂੰ ਇੱਕ ਸੁਨੇਹਾ ਜ਼ਰੂਰ ਦਿਓ, ਔਰ ਬਹੁਤ ਮੁਬਾਰਕਾਂ ਵੀ ਅਸੀਂ ਸਰੋਤਿਆਂ ਵੱਲੋਂ ਵੀ ਤੁਹਾਨੂੰ ਦਿੰਦੇ ਹਾਂ ਕਿ ਤੁਹਾਨੂੰ 2022 ਦੇ ਵਿੱਚ ਸਾਹਿਤਕ ਅਵਾਰਡ ਮਿਲਿਆ, ਸਾਹਿਤ ਅਕਾਦਮੀ ਅਵਾਰਡ ਦੇ ਨਾਲ ਤੁਹਾਨੂੰ ਸਨਮਾਨਿਤ ਕੀਤਾ ਗਿਆ।
1: ਮੈਂ ਅਮੀ ਜੀ ਤੁਹਾਡਾ ਔਰ ਆਕਾਸ਼ਵਾਣੀ ਲੁਧਿਆਣਾ ਦਾ ਬੇਹੱਦ ਧੰਨਵਾਦੀ ਹਾਂ। ਪਹਿਲਾਂ ਤਾਂ ਖਾਸ ਤੌਰ ਤੇ ਤੁਹਾਡੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਅੱਛਾ ਲੱਗਿਆ। ਮੈਨੂੰ ਕਿਉਂਕਿ ਬਹੁਤ ਵਾਰੀ ਦੇਖਿਆ ਇੰਟਰਵਿਊ ਲੈਣ ਵਾਲੇ ਜਿਹੜੇ ਨੇ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਨਹੀਂ ਪੜਿਆ ਹੁੰਦਾ। ਚੱਲ ਮੈਂ ਜੇ ਸਵਾਲ ਹੁੰਦੇ ਨੇ ਤੂੰ ਕਿੱਥੇ ਜੰਮਿਆ, ਕਦੋਂ ਜੰਮਿਆ, ਕੀ ਹੋਇਆ, ਮੈਂ ਉਹਨਾਂ ਗੱਲਾਂ ਤੋਂ ਆਪ ਵੀ ਚੱਲਦਾ। ਤੁਸੀਂ ਕੋਈ ਅਜਿਹਾ ਸਵਾਲ ਨਹੀਂ ਪੁੱਛਿਆ ਹੈਗਾ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਤੇ ਮੈਂ ਦੇਖੋ ਇੱਕੋ ਸਿੱਧੀ ਜੀ ਗੱਲ ਹੈ ਕਿ ਕਹਾਣੀਕਾਰ ਸਾਡੇ ਜਿਹੜੇ ਲਿਖਣ ਵਾਲੇ ਨੇ ਜਾਂ ਸਰੋਤੇ ਨੇ ਕੋਈ ਵੀ ਹੈ, ਜੇ ਕਿਸੇ ਨੇ ਸਾਹਿਤ ਰਚਨਾ ਹੈ ਤਾਂ ਉਹ ਸਾਹਿਤ ਉਵੇਂ ਹੀ ਰਚਿਆ ਜਾਣਾ ਜਿਹੋ ਜਿਹਾ ਉਹ ਆਪ ਹੈਗਾ ਬੰਦਾ। ਸੋ ਮੇਰੇ ਪਾਤਰ ਜਿਹੜੇ ਹੁੰਦੇ ਨੇ ਉਹ ਨਿਡਰ ਹੁੰਦੇ ਨੇ, ਉਹ ਕੁਝ ਨਾ ਕੁਝ ਜ਼ਿੰਦਗੀ ਚ ਕਰਨਾ ਚਾਹੁੰਦੇ ਨੇ, ਉਹ ਪੈਸੇ ਬਿਲਕੁਲ ਨਹੀਂ ਹੈਗੇ, ਨਾ ਮੈਂ ਅਜਿਹੇ ਪਾਤਰ ਸਿਰਜਦਾ। ਤੇ ਆਹ ਕੁਝ ਗੱਲਾਂ ਆਪਾਂ ਨਸ਼ਿਆਂ ਬਾਰੇ ਜੋ ਸਾਰੀਆਂ ਉਹ ਕਹਾਣੀਆਂ ਦੀਆਂ ਚ ਕੀਤੀਆਂ ਨੇ, ਤੇ ਮੈਂ ਕੁਦਰਤ ਬਾਰੇ ਬਹੁਤ ਮੇਰਾ ਹੈਗਾ ਕਿ ਸਾਨੂੰ ਇਹ ਜੰਗਲ ਨਸ਼ਟ ਨਹੀਂ ਕਰਨੇ ਚਾਹੀਦੇ। ਮੈਂ ਖੁਦ ਵੀ ਮਤਲਬ ਜੰਗਲ ਲਾਉਣ ਵਾਲਿਆਂ ਚ, ਰੁੱਖ ਲਾਉਣ ਵਾਲਿਆਂ ਚ, ਵੱਖਰੀ ਗੱਲ ਹੈ ਅਖਬਾਰਾਂ ਚ ਮੈਂ ਫੋਟੋ ਖਿਚਵਾ ਕੇ ਨਹੀਂ ਲਾਉਂਦਾ, ਤੇ ਮੇਰੀ ਕਹਾਣੀ ਵੀ ਆਟੋ ਨੰਬਰ 420 ਜਿਹੜੀ ਹੈ ਉਹ ਇਸੇ ਮਸਲੇ ਦੇ ਉੱਤੇ ਹੈ। ਸੋ ਸਾਨੂੰ ਨੇਚਰ ਦੇ ਨਾਲ ਜੁੜਨਾ ਚਾਹੀਦਾ, ਸਭ ਤੋਂ ਵੱਡੀ ਗੱਲ ਇਹੀ ਹੈ, ਔਰ ਸਾਨੂੰ ਪੜ੍ਹਨਾ ਚਾਹੀਦਾ, ਬਜ਼ੁਰਗਾਂ ਕੋਲ ਬੈਠ ਕੇ ਸਿੱਖਣਾ ਚਾਹੀਦਾ, ਗੱਲਾਂ ਸੁਣਨੀਆਂ ਚਾਹੀਦੀਆਂ ਨੇ ਔਰ ਕਰਨੀਆਂ ਚਾਹੀਦੀਆਂ।
0: ਬਿਲਕੁਲ,
1: ਇੰਨਾ ਹੀ ਸੁਨੇਹਾ ਹੈਗਾ, ਬਹੁਤ ਧੰਨਵਾਦ।
0: ਬਹੁਤ ਸੋਹਣਾ ਸੁਨੇਹਾ ਸਾਨੂੰ ਕਹਾਣੀਕਾਰ ਸੁਖਜੀਤ ਨੇ ਦਿੱਤਾ ਹੈ। ਵੈਸੇ ਤਾਂ ਇਹਨਾਂ ਦੀ ਹਰ ਕਹਾਣੀ ਕਹਾਣੀ ਦੇ ਵਿੱਚ ਇੱਕ ਸੁਨੇਹਾ ਹੈ। ਔਰ ਜੇਕਰ ਅਸੀਂ ਗੱਲ ਕਰੀਏ ਕਿ ਕਹਾਣੀਕਾਰ ਕੋਈ ਬਣ ਗਿਆ ਜਾਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ, ਮੇਰਾ ਇਹ ਯਕੀਨ ਹੈ ਜਾਂ ਮੇਰਾ ਇਹ ਮੰਨਣਾ ਹੈ ਸੁਖਬੀਰ ਜੀ ਕਿ ਕਹਾਣੀਕਾਰ ਤਾਂ ਜਮਾਂਦਰੂ ਹੀ ਹੁੰਦਾ ਹੈ, ਤੁਹਾਨੂੰ ਬਸ ਪਰਿਸਥਿਤੀਆਂ ਮਿਲ ਜਾਂਦੀਆਂ ਜਿਹੜੀਆਂ ਨੂੰ ਕਲਮ ਫੜਾ ਦਿੰਦੀਆਂ ਨੇ।
1: ਬਿਲਕੁਲ,
0: ਤੁਹਾਨੂੰ ਅਸੀਂ ਬਹੁਤ ਮੁਬਾਰਕਾਂ ਦਿੰਦੇ ਹਾਂ, ਤੁਹਾਡੀ ਜਿਹੜੀ ਕਲਮ ਹੈ ਉਸਦੇ ਵਿੱਚ ਬਹੁਤ ਤਾਕਤ ਹੈ, ਇੱਕ ਅਜਿਹੀ ਤਾਕਤ ਜਿਹਨੇ ਲੋਕਾਂ ਨੂੰ ਜ਼ਹਿਨੀ ਤੌਰ ਤੇ ਬਦਲਿਆ। ਜ਼ਹਿਨੀ ਤੌਰ ਤੇ ਬਦਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹੈ।
1: ਸ਼ੁਕਰੀਆ ਜੀ।
0: ਸਾਡੇ

0: मेहमान सन कहानी का सुखजीत, बहुत धन्यवाद करते हुए राम लगाना चाहेंगे। इजाजत दो, नमस्कार, जय हिंद।
1: ਸਾਵਨ ਹੁਣੇ ਤੁਸੀਂ ਸੁਣ ਰਹੇ ਸੀ GINU ਦੇ ਤਹਿਤ ਕਹਾਣੀਕਾਰ ਸੁਰਜੀਤ ਕੌਰ ਹੋਣਾ ਦੇ ਨਾਲ ਹੋਈ ਇੱਕ ਮੁਲਾਕਾਤ। ਇਸ ਨਾਲ ਸਾਵਨ ਵਾਦਿਆਂ ਹੁਣ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪੰਜਾਬੀ ਫਿਲਮ ਮਿਊਜ਼ਿਕ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਮੁਹੰਮਦ ਰਫੀ ਦੇ ਸੰਗੀਤ ਤੋਂ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਸਾਹਮਣੇ ਤੁਸੀਂ ਇਹ ਗੀਤ ਸੁਣਿਆ। ਫਿਲਮ ਸੀ ਲਾਚੀ, 1949 ਦੇ ਵਿਚ ਇਹ ਫਿਲਮ ਆਈ ਸੀ ਤੇ ਇਸ ਗੀਤ ਨੂੰ ਗਾਇਆ ਮੁਹੰਮਦ ਰਫੀ ਨੇ ਤੇ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸਨ ਹੰਸ ਰਾਜ ਬਹਿਲ। ਸਾਹਮਣ ਵਾਧਿਆ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਗੀਤ ਹੈ ਜੀ ਹਰਭਜਨ ਮਾਨ ਤੇ ਅਨੁਰਾਧਾ ਦੀ ਆਵਾਜ਼ ਦੇ ਵਿਚ ਫਿਲਮ ਜੀ ਆਇਆਂ ਨੂੰ।

ਫਿਲਮ ਜੀ ਆਇਆਂ ਨੂੰ। ਇਸ ਫਿਲਮ ਦਾ ਗੀਤ ਹੁਣੇ ਤੁਸੀਂ ਸੁਣਿਆ, ਆਵਾਜ਼ ਸੀ ਹਰਭਜਨ ਮਾਨ ਤੇ ਅਨੁਰਾਧਾ ਪੌਂਟਵਾਲ ਦੀ। ਸਮੇਂ ਇਸ ਵੇਲੇ ਤੁਸੀਂ ਸਮਾਤ ਫਰਮਾ ਰਹੇ ਹੋ ਪ੍ਰੋਗਰਾਮ ਪੰਜਾਬੀ ਫਿਲਮੀ ਸੰਗੀਤ, ਤੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਨੂੰ ਵੱਖੋ ਵੱਖ ਫਿਲਮਾਂ ਦੇ ਨਵੇਂ ਤੇ ਪੁਰਾਣੇ ਗੀਤ ਸੁਣਾਉਂਦੇ ਹਾਂ। ਇਸੇ ਤਰ੍ਹਾਂ ਹੀ ਅਗਲਾ ਗੀਤ ਵਾਰਸ ਸ਼ਾਹ ਫਿਲਮ ਦੇ ਵਿਚੋਂ, ਆਵਾਜ਼ ਹੈ ਅਲਕਾ ਯਾਗਨਿਕ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀ।

0: ਸਾਮਿਨ ਹੁਣੇ ਤੁਸੀਂ ਅਮਰਿੰਦਰ ਗਿੱਲ ਤੇ ਪੈਮਿਲਾ ਜੈਨ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਿਆ। ਫਿਲਮ ਸੀ ਇਕ ਕੁੜੀ ਪੰਜਾਬ ਦੀ। 2010 ਦੇ ਵਿਚ ਇਹ ਫਿਲਮ ਰਿਲੀਜ਼ ਹੋਈ। ਇਸ ਫਿਲਮ ਦੇ ਡਾਇਰੈਕਟਰ ਸਨ ਮਨਮੋਹਨ ਸਿੰਘ ਤੇ ਰਤਨ ਔਲਖ ਹੋਣਾ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਦੇ ਵਿਚ ਅਮਰਿੰਦਰ ਗਿੱਲ, ਜਸਪਿੰਦਰ ਚੀਮਾ, ਗੁਰਪ੍ਰੀਤ ਘੁੱਗੀ, ਅਮਨ ਧਾਲੀਵਾਲ, ਰਾਣਾ ਰਣਵੀਰ ਤੇ ਬਲਜੀਤ ਕੌਰ ਦਿਓਲ ਮੁੱਖ ਕਲਾਕਾਰ ਸਨ। ਨਾਰੀ ਸਸ਼ਕਤੀਕਰਨ ਤੇ ਸਮਾਜ ਵਿਚ ਕੁੜੀਆਂ ਦੇ ਬਰਾਬਰ ਦੇ ਹੱਕਾਂ ਤੇ ਆਧਾਰਿਤ ਇਹ ਫਿਲਮ 2010 ਚ ਰਿਲੀਜ਼ ਹੋਈ ਸੀ। ਇਸ ਨਾਲ ਹੀ ਨਾਲ ਅਗਲਾ ਗੀਤ ਜਾਂ ਪ੍ਰੋਗਰਾਮ ਦਾ ਅਖੀਰਲਾ ਗੀਤ ਲਓ ਸੁਣਦਿਆਂ ਬੱਬੂ ਮਾਨ ਤੇ ਸਾਧਨਾ ਸਰਗਮ ਦੀ ਆਵਾਜ਼ ਦੇ ਵਿਚ ਫਿਲਮ ਰੱਬ ਨੇ ਬਣਾਈਆਂ ਜੋੜੀਆਂ।
1: Yeah.

ਜਾਂਦੀ ਕੁੜੀ ਜਾਂਦੀ ਕੁੜੀ ਆਉਂਦੀ ਕੁੜੀ ਜਾਂਦੀ ਕੁੜੀ ਆਉਂਦੀ ਕੁੜੀ ਜਾਂਦੀ ਕੁੜੀ ਹੋ ਪਾਈ ਜਾ ਮੈਲਾ ਨੀ ਦੇਖ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵਿਊਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੇ ਘੜੀ ਦੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹਾਂਜੀ ਪਟਵਾਰੀ ਸਾਹਿਬ ਘਰੇ ਹੋ?
1: ਆਜੋ ਆਜੋ ਆਜੋ ਬਲ ਸਾਹਿਬ ਬੱਚਿਆਂ ਵਾਲੇ ਹੋ, ਆਜੋ ਆਜੋ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
2: ਜੈ ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ ਬਲ ਸਾਹਿਬ, ਕੀ ਹਾਲ ਚਾਲ ਤੁਹਾਡਾ?
0: ਹਾਲ ਚਾਲ ਤਗੜਾ ਮੇਰੇ ਉਸ ਰੱਬ ਦੀ, ਇਸ ਤੇ ਕਹਿੰਦੇ ਸਭ ਤੇ ਬਣੀ ਰਹੇ। ਤੁਸੀਂ ਸੁਣਾਓ।
2: ਤਗੜਾ ਤਗੜਾ ਜੀ
0: ਜੀ।
2: ਦੇਖੋ ਗੱਲ ਏਦਾਂ ਹੈ ਕਿ ਸਾਡਾ ਹਾਲ ਚਾਲ ਤੇ ਤਗੜਾ।
0: ਹਾਂਜੀ।
2: ਪਰ ਮੈਂ ਨਾ ਅੱਜ ਪਿੰਡ ਚੋਂ ਜਦੋਂ ਨਿਕਲ ਰਿਹਾ ਸੀ ਬੈਠਕ ਚ ਆਉਣ ਦੇ ਲਈ,
0: ਹਾਂਜੀ ਹਾਂਜੀ,
2: ਤੇ ਦੇਖਿਆ ਉਹ ਜੋਗਿੰਦਰ ਵਾਲੇ ਪਾਸੇ ਬੜਾ ਘਰ ਰੌਲਾ ਜਾ ਪਾਇਆ ਹੋਇਆ।
0: ਹਾਂਜੀ ਹਾਂਜੀ।
2: ਕੀ ਗੱਲ ਹੋ ਗਈ
0: ਤੁਹਾਨੂੰ ਨੀ ਪਤਾ?
2: ਮੈਨੂੰ ਤਾਂ ਪਤਾ ਨਹੀਂ ਲੱਗਿਆ, ਕੀ ਗੱਲ ਹੋ ਗਈ?
0: ਤੁਸੀਂ ਵੀ ਕਮਾਲ ਕਰਦੇ ਹੋ। ਉਹ ਜੋਗਿੰਦਰ ਦਾ ਮੁੰਡਾ ਜਿਹੜਾ ਵੱਡਾ,
2: ਹਾਂ,
0: ਉਹ ਬਸ ਤੁਹਾਨੂੰ ਪਤਾ ਹੀ ਆ, ਫਿਰ ਗਲਤ ਸੰਗਤ ਚ ਪੈ ਗਿਆ ਸੀਗਾ।
2: ਓਹੋ।
0: ਤੇ ਹਾਂਜੀ, ਉਹ ਨਸ਼ੇ ਪੱਤੇ ਵਾਲੇ ਮੁੰਡੇ ਸੀ, ਉਹਨਾਂ ਨੇ ਫਿਰਦਾ ਸੀਗਾ, ਤੇ ਤੁਹਾਨੂੰ ਪਤਾ ਹੀ ਆ, ਫਿਰ ਮੁੜ ਕੇ ਇਹਦਾ ਅੰਤ ਕੀ ਹੁੰਦਾ ਹੁੰਦਾ, ਕੱਲ ਹੀ ਕਹਿੰਦੇ ਮੌਤ ਹੋ ਗਈ ਉਹਦੀ।
2: ਓਏ ਹੋਏ ਹੋਏ ਹੋਏ।
0: ਹਾਂਜੀ।
2: ਤੁਸੀਂ ਦੇਖੋ ਨਾ ਜੀ, ਅੱਜ ਕੱਲ ਇਹ ਜਿਹੜੀ ਸਾਡੀ ਨੌਜਵਾਨ ਪੀੜੀ ਹੈ
0: ਜੀ,
2: ਇਹ ਨਸ਼ਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ
0: ਜੀ,
2: ਸਾਰੇ ਤਾਂ ਮੈਂ ਨਹੀਂ ਕਹਿੰਦਾ, ਪਰ ਜ਼ਿਆਦਾਤਰ ਜਿਹੜੇ ਸਾਡੇ ਨੌਜਵਾਨ ਨੇ
0: ਜੀ,
2: ਉਹ ਕੁਝ ਪੜ੍ਹੇ ਲਿਖੇ ਵੀ ਨੇ,
0: ਬਿਲਕੁਲ ਜੀ,
2: ਕੁਝ ਜਿਨ੍ਹਾਂ ਨੇ ਪੜ੍ਹਾਈ ਨਹੀਂ ਵੀ ਕੀਤੀ ਹੈ ਉਹ ਵੀ ਨੇ
0: ਜੀ,
2: ਬਹੁਤ ਜ਼ਿਆਦਾ ਇਸ ਦਲਦਲ ਦੇ ਵਿੱਚ ਫਸ
0: ਬਸ ਕਹਿਣ ਦੀ ਗੱਲ ਨੀ ਪਟਵਾਰੀ ਸਾਹਿਬ।
2: ਤੁਸੀਂ ਦੇਖੋ ਨਾ ਹੁਣ ਜੋਗਿੰਦਰ ਦਾ ਮੁੰਡਾ,
0: ਹਾਂਜੀ,
2: ਮੈਂ ਵੀ ਇਹਨੂੰ ਕਈ ਵਾਰ ਸਮਝਾਇਆ,
0: ਹਾਂਜੀ,
2: ਕਿ ਪੁੱਤਰ ਇਹ ਜਿਹੜੀ ਮਾੜੀ ਸੰਗਤ ਚ ਤੂੰ ਪੈ ਗਿਆ,
0: ਹਾਂਜੀ,
2: ਇਹਦੇ ਵਿੱਚ ਕੁਝ ਨੀ ਰੱਖਿਆ।
0: ਪਰ ਕਿੱਥੇ ਸੁਣਦੇ ਆ
2: ਮੁੰਡੇ? ਸੁਣਦੇ ਨੀ ਅੱਜ ਕੱਲ
0: ਜੀ।
2: ਤੇ ਉਹਨੂੰ ਸਮਝਾਇਆ, ਕਹਿੰਦਾ ਕੋਈ ਨੀ ਅੰਕਲ ਜੀ, ਮੈਂ ਵੇਖ ਲਾਂਗਾ।
0: ਅੱਛਾ ਜੀ।
2: ਤੇ ਗੱਲ ਅਣਸੁਣੀ ਜੀ ਕਰ ਦਿੱਤੀ।
0: ਲੈ ਦੇਖ ਲੋ।
2: ਪਰ ਪਤਾ ਤਾਂ ਸੀਗਾ ਵੀ ਇਹ ਮੁੰਡਾ ਜਿਹੜਾ ਹੈ ਗਲਤ ਜਿਹੜੀ ਸੰਗਤ ਹੈ ਉਹਦੇ ਚ ਪੈ ਗਿਆ
0: ਜੀ,
2: ਤੇ ਨਸ਼ਿਆਂ ਦੇ ਵਿੱਚ ਪੈ ਗਿਆ। ਕਈ ਵਾਰ ਆਲੇ ਦੁਆਲੇ ਆਂਢੀਆਂ ਗੁਆਂਢੀਆਂ ਨੇ ਵੀ ਸਮਝਾਇਆ,
0: ਉਹ ਪਤਾ ਲੱਗ ਜਾਂਦਾ, ਪਰ ਸਮਝਦੇ ਕਿੱਥੇ ਆ?
2: ਕਿੱਥੇ ਸਮਝਦੇ? ਪਰ ਅੱਜ ਤੁਸੀਂ ਜਿਹੜੀ ਇਹ ਗੱਲ ਦੱਸੀ ਹੈ,
0: ਹਾਂਜੀ,
2: ਇਹ ਤਾਂ ਵਾਕਈ ਜੀ ਬੜੀ ਮਨਭਾਗੀ
0: ਹਾਂਜੀ
2: ਘਟਨਾ ਹੋਈ ਹੈ ਪਰਿਵਾਰ ਦੇ ਨਾਲ। ਪਰ ਦੇਖੋ ਅੱਜ ਜਿਹੜਾ ਵੀ ਇਹ ਜਿੱਥੇ ਜਿੱਥੇ ਸਾਡੀ ਆਵਾਜ਼ ਜਾ ਰਹੀ ਹੈ
0: ਜੀ,
2: ਵੈਸੇ ਤਾਂ ਸਾਰੇ ਪਰਿਵਾਰਾਂ ਨੂੰ ਇਹ ਚੀਜ਼ ਜ਼ਰੂਰ ਦੇਖਣੀ ਸੋਚਣੀ ਚਾਹੀਦੀ ਹੈ,
0: ਹਾਂਜੀ,
2: ਕਿ ਸਾਡੇ ਬੱਚੇ ਕਰਦੇ ਕੀ?
0: ਬਿਲਕੁਲ ਜੀ।
2: ਸਾਡੇ ਬੱਚੇ ਕਿਹਨੂੰ ਮਿਲਦੇ ਆ?
0: ਹਾਂਜੀ।
2: ਕਿਹਦੇ ਕੋਲ ਜਾਂਦੇ ਆ?
0: ਸਹੀ ਗੱਲ ਹੈ ਜੀ।
2: ਔਰ ਉਹਨਾਂ ਦੀ ਸੰਗਤ ਕੀ ਹੈ?
0: ਬਿਲਕੁਲ ਜੀ।
2: ਔਰ ਜਦੋਂ

0: ਅਸੀਂ ਆਪਣੇ ਬੱਚੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਰੱਖਦੇ ਹਾਂ, ਉਸ ਵੇਲੇ ਇਹ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੱਚੇ ਦੀ ਸੰਗਤ ਚੰਗੀ ਹੈ ਕਿ ਮਾੜੀ
1: ਮਾੜੀ ਹੈ। ਬਿਲਕੁਲ ਜੀ,
0: ਉਹ ਜੇ ਅਸੀਂ ਚੰਗੇ ਟਾਈਮ ਤੇ
1: ਹਾਂਜੀ
0: ਉਹਨਾਂ ਨੂੰ ਬੱਚਿਆਂ ਨੂੰ ਸਮਝਾ ਲਈਏ
1: ਜੀ,
0: ਫਿਰ ਤਾਂ ਦੇਖੋ ਜੀ ਹਿੱਲਾ ਵਸੇਲਾ ਹੋ ਜਾਂਦਾ।
1: ਹਾਂਜੀ,
0: ਨਹੀਂ ਤਾਂ ਫਿਰ ਜਦੋਂ ਇਹ ਦੇਰ ਹੋ ਜਾਏ ਨਾ
1: ਜੀ,
0: ਉਸ ਵੇਲੇ ਬੱਚੇ ਫਿਰ ਮੁੜਦੇ ਨਹੀਂ।
1: ਸਹੀ ਗੱਲ ਹੈ ਜੀ,
0: ਕਿਉਂਕਿ ਇਹਦੇ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ।
1: ਤੁਸੀਂ ਦੇਖਦੇ ਹੀ ਆ, ਦੇਖਿਓ ਪਟਵਾਰੀ ਸਾਹਿਬ ਕਿ ਰੋਜ਼ ਨਵੇਂ ਕੇਸ ਜਿਹੜੇ ਆ ਉਹ ਨਸ਼ੇ ਨਾਲ ਜਿਹੜੀ ਮੌਤਾਂ ਹੋ ਰਹੀਆਂ ਉਹ ਵੀ ਆ ਰਹੇ ਆ। ਸੋ ਇਹ ਆਪਣੀ ਜਿੱਦਾਂ ਕਹਿੰਦੇ ਵੀ ਸਵਾਰੀ ਜਿਹੜੀ ਆ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਇਹ ਤਾਂ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਤੇ ਨਿਗਾਹ ਰੱਖਣ ਪੂਰੀ, ਤੇ ਗੌਰ ਕਰਨ ਕਿ ਸਾਡਾ ਬੱਚਾ ਜਿਹੜਾ ਉਹ ਕਿਤੇ ਗਲਤ ਸੰਗਤ ਵਿੱਚ ਨਾ ਪੈਰ ਰੱਖ ਦੇਵੇ।
0: ਦੇਖੋ ਨਾ ਇਹਦੇ ਨਾਲ ਜਦੋਂ ਬੱਚਾ ਐਵੇਂ ਕਰਦਾ,
1: ਹਾਂਜੀ
0: ਹੁਣ ਤਾਂ ਤੁਸੀਂ ਮੈਂ ਦੇਖਿਆ ਵੀ ਕਈ ਮੁਟਿਆਰਾਂ ਵੀ ਲੱਗੀਆਂ
1: ਹਾਂਜੀ
0: ਇਸ ਕੰਮ ਦੇ ਵਿੱਚ,
1: ਬਸ ਬਸ ਹਾਂਜੀ,
0: ਤੇ ਹਾਲਾਤ ਜਿਹੜੇ ਆ ਉਹ ਚੰਗੇ ਨੀਗੇ,
1: ਨਹੀਂ ਚੰਗੇ।
0: ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਲਈ ਜ਼ਰੂਰ ਸਮਝਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ, ਔਰ ਇਹ ਨਹੀਂ ਕਿ ਆਪਣੇ ਬੱਚੇ ਜੇ ਕੋਈ ਏਦਾਂ ਕਰਦਾ ਵੀ ਹੈ
1: ਹਾਂਜੀ,
0: ਔਰ ਜਿਹੜਾ ਵੇਚਦਾ ਵੀ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਹੈ
1: ਉਹਦੀ
0: ਜਿਹੜੀ ਜਾਣਕਾਰੀ ਹੈ
1: ਜੀ
0: ਉਹ ਤੁਸੀਂ ਪ੍ਰਸ਼ਾਸਨ ਤੱਕ ਪੁਲਿਸ ਅਧਿਕਾਰੀਆਂ ਤੱਕ
1: ਹਾਂਜੀ
0: ਇਹਦੀ ਜ਼ਰੂਰ ਪਹੁੰਚਾਓ।
1: ਬਿਲਕੁਲ,
0: ਕਿਉਂਕਿ ਇਹਦੇ ਨਾਲ ਹੁੰਦਾ ਕੀ ਹੈ ਜੀ ਕਿ ਇੱਕ ਪਰਿਵਾਰ ਤਾਂ ਦੇਖੋ ਖਰਾਬ ਹੋਇਆ,
1: ਹਾਂਜੀ
0: ਕਿਸੇ ਹੋਰ ਦਾ ਪਰਿਵਾਰ ਕਿਸੇ ਹੋਰ ਦਾ ਬੱਚਾ ਜਿਹੜਾ ਹੈ
1: ਉਹ ਤਾਂ ਬਚਵੇ,
0: ਉਹ ਤਾਂ ਬਚ ਜਾਏ।
1: ਬਿਲਕੁਲ ਜੀ, ਬਿਲਕੁਲ।
0: ਵੈਸੇ ਤਾਂ ਕੀ ਹੁੰਦਾ ਨਾ ਜਦੋਂ ਬੱਚਾ ਨਸ਼ਾ ਕਰਨ ਲੱਗ ਜਾਂਦਾ
1: ਹਾਂਜੀ,
0: ਉਹ ਮਾਪਿਆਂ ਤੋਂ ਦੋਸਤਾਂ ਮਿੱਤਰਾਂ ਤੋਂ ਉਹ ਫਿਰ ਦੂਰੀ ਯਾਨੀ ਕਿ ਗੈਪ ਰੱਖਣ ਲੱਗ ਜਾਂਦਾ।
1: ਬਿਲਕੁਲ ਜੀ,
0: ਔਰ ਇਹਦੇ ਨਾਲ ਦੇਖੋ ਨਾ ਇਹ ਫਿਰ ਉਹ ਚੋਰੀਆਂ ਡਕੈਤੀਆਂ ਵੀ ਕਰਨ ਲੱਗ ਗਏ।
1: ਬਿਲਕੁਲ ਜੀ, ਉਹੀ ਨੇ ਬੰਦੇ ਹਾਂਜੀ,
0: ਕਿਉਂਕਿ ਇਹ ਜਿਹੜਾ ਕੰਮ ਹੈਗਾ ਇਹਦੇ ਨਾਲ ਫਿਰ ਸਿਹਤ ਦੀ ਵੀ ਖਰਾਬੀ ਹੁੰਦੀ।
1: ਬਿਲਕੁਲ, ਸਿਹਤ ਸਭ ਤੋਂ ਪਹਿਲਾਂ ਖਰਾਬ ਹੁੰਦੀ ਹੈ।
0: ਦੇਖੋ ਜਿਹੜਾ ਸਿਹਤ ਹੈ ਉਹਦੇ ਨਾਲ ਤੁਹਾਡਾ ਪੂਰਾ ਦਾ ਪੂਰਾ ਜਿਹੜਾ ਇੰਜਰ ਪਿੰਜਰ ਆ ਨਾ ਜੀ ਸਰੀਰ ਦਾ ਉਹ ਖਤਮ ਹੋ ਜਾਂਦਾ।
1: ਬਿਲਕੁਲ ਜੀ, ਬਿਲਕੁਲ।
0: ਔਰ ਜਦੋਂ ਤੁਸੀਂ ਇਹ ਸਿਹਤ ਖਰਾਬ ਹੋ ਗਈ
1: ਹਾਂਜੀ
0: ਤੁਹਾਡਾ ਜਿਹੜਾ ਇੰਜਰ ਪਿੰਜਰ ਖਤਮ ਹੋ ਗਿਆ
1: ਜੀ
0: ਉਹ ਦੁਬਾਰਾ ਬਿੰਡਣਾ ਨਹੀਂ ਹੈ, ਤੁਹਾਡਾ ਬਿੰਡਣਾ ਨਹੀਂ, ਤੁਹਾਡਾ
1: ਮੁੜ ਕਿਵੇਂ ਗੱਲ ਬਣਦੀ।
0: ਜੇ ਤੁਸੀਂ ਇਹ ਕਹਿ ਲਓ ਨਾ ਕਿ ਇਹ ਆਪਾਂ ਕੋਈ ਨੀ ਅੱਜ ਨਸ਼ਾ ਕਰ ਲੈਣੇ ਆ
1: ਜੀ
0: ਕੱਲ ਨੂੰ ਆਪਾਂ ਆਪਣੇ ਸਰੀਰ ਨੂੰ ਸੰਭਾਲ ਲਾਂਗੇ,
1: ਹਾਂਜੀ
0: ਇਹ ਸਰੀਰ ਫਿਰ ਦੁਬਾਰਾ ਸੰਭਲਣਾ ਨਹੀਂ ਹੈ।
1: ਪਹਿਲੀ ਗੱਲ ਤਾਂ ਜੀ ਉਹ ਨਸ਼ਾ ਛੱਡਣਾ ਬਹੁਤ ਔਖਾ ਹੋ ਜਾਂਦਾ, ਤੇ ਜੇ ਬੰਦਾ ਛੱਡਦਾ ਵੀ ਆ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਘਾਟਾ ਪਿਆ ਹੁੰਦਾ ਉਹ ਛੇਤੀ ਪੂਰਾ ਨਹੀਂ ਹੁੰਦਾ।
0: ਨਹੀਂ ਹੁੰਦਾ, ਦੇਖੋ ਇਹ ਜਿਹੜਾ ਪਰਿਵਾਰ ਹੈ
1: ਹਾਂਜੀ
0: ਜਿਸ ਨੇ ਆਪਣੇ ਬੱਚੇ ਨੂੰ ਬੜੇ ਚਾਵਾਂ ਲਾਡਾਂ ਦੇ ਨਾਲ ਪਾਲਿਆ ਹੁੰਦਾ
1: ਹਾਂਜੀ,
0: ਇਹ ਤਾਂ ਉਸ ਮਾਤਾ ਪਿਤਾ ਨੂੰ ਉਹਨਾਂ ਦੇ ਜਿਹੜੇ ਭਰਾ ਭੈਣ ਉਹਨਾਂ ਨੂੰ ਪੁੱਛ ਕੇ ਵੇਖੋ
1: ਜੀ
0: ਕਿ ਉਹਨਾਂ ਤੇ ਕੀ ਬੀਤੀ ਹੈ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਾਡੇ ਜੋਗਿੰਦਰ ਜੀ ਨਾਲ ਹੋਇਆ।
1: ਹਾਂਜੀ,
0: ਏਦਾਂ ਤਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ
1: ਹਾਂਜੀ,
0: ਪਰ ਫਿਰ ਵੀ ਦੇਖੋ ਜੀ ਜਿਹੜਾ ਸਰੀਰ ਹੈ ਨਾ
1: ਹਾਂਜੀ
0: ਇਹਨੂੰ ਤੁਹਾਨੂੰ ਜਿਹੜਾ ਹੈ ਇਹ ਇਕਦਮ ਉਹ ਤੰਦਰੁਸਤ ਰੱਖਣ ਦੇ ਲਈ
1: ਜੀ
0: ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ।
1: ਬਿਲਕੁਲ ਜੀ, ਬਿਲਕੁਲ।
0: ਟਾਈਮ ਤਾਂ ਗੁਰਦਾਸ ਮਾਨ ਸਾਹਿਬ ਕਹਿੰਦੇ ਨਾ ਕਿ ਬਾਕੀ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ।
1: ਸਹੀ ਗੱਲ ਹੈ ਜੀ,
0: ਸੁਣੀਏ ਇਹ ਕੌਣ
1: ਸੁਣਾ ਦਿਓ ਜੀ।

0: ਬਾਲ ਸਾਹਿਬ
1: ਜੀ
0: ਸੁਣਿਆ ਫਿਰ ਸਿਹਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ ਜੀ ਹਾਂਜੀ
0: ਸਿਹਤ ਹਮੇਸ਼ਾ ਦਾ ਖਿਆਲ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ।
1: ਸਹੀ ਗੱਲ ਹੈ,
0: ਜ਼ਰੂਰੀ ਨਹੀਂ ਨੌਜਵਾਨ ਹੀ ਰੱਖਣ,
1: ਹਾਂਜੀ
0: ਆਪਾਂ ਸਾਰੇ ਜਾਣੇ ਸਿਹਤ ਦਾ ਜ਼ਰੂਰ ਧਿਆਨ ਰੱਖੀਏ।
1: ਬਿਲਕੁਲ ਜੀ,
0: ਤੇ ਹੁਣ ਤੁਹਾਨੂੰ ਫਿਰ ਅੱਗੇ ਲੈ ਕੇ ਚੱਲੀਏ ਜੀ।
1: ਹਾਂਜੀ
0: ਮੇਰੀ ਖੇਤੀ ਪ੍ਰੋਗਰਾਮ,
1: ਠੀਕ ਹੈ ਜੀ।
0: ਮੇਰੀ ਖੇਤੀ ਚ ਅੱਜ ਸਾਡੇ ਏਕਮ ਸਿੰਘ ਕਿਸਾਨ ਵੀਰ ਨੇ,
1: ਅੱਛਾ ਜੀ,
0: ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਰੁਲੀਆ ਰਾਮ ਜੀ ਨੇ,
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ।
1: ਸਾਡੇ ਜੀ
2: ਸਾਡੇ ਨਾਲ ਏਕਮ ਹੁਰੀ ਨੇ ਜਿਹੜੇ ਕਿ ਮੋਗਾ ਦੇ ਰਹਿਣ ਵਾਲੇ ਆ, ਇਹਨਾਂ ਦਾ ਆਟਾ ਚੱਕੀ ਦਾ ਕੰਮ ਹੈ। ਏਕਮ ਜੀ ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਤੁਹਾਨੂੰ ਜੀ ਐ ਕਹਿੰਦੇ। ਗੱਲ ਹੈ ਕਿ ਅੱਜ ਖਾਸ ਤੌਰ ਤੇ ਸਾਡੇ ਸਾਹਮਣੇ ਸਮੱਸਿਆ ਰੋਜ਼ਗਾਰ ਨੂੰ ਲੈ ਕੇ ਹੈ ਨਾ, ਕਿ ਰੋਜ਼ਗਾਰ ਦਾ ਹੀਲਾ ਵਸੀਲਾ, ਕਿਉਂਕਿ ਹੁਣ ਨੌਕਰੀਆਂ ਇੰਨੀਆਂ ਜ਼ਿਆਦਾ ਉਪਲਬਧ ਤਾਂ ਨਹੀਂ ਹੈ, ਜਾਂ ਇਹ ਹੈ ਕਿ ਇਸ ਵਕਤ ਨੌਕਰੀ ਮਿਲਣਾ ਜਿਹੜਾ ਅਸੰਭਵ ਜੀ ਗੱਲ ਹੈ। ਤੇ ਨੌਜਵਾਨਾਂ ਨੂੰ ਆਪਣੇ ਕਿੱਤੇ ਕੰਮਾਂ ਕਾਰਾਂ ਵੱਲ ਹੀ ਪ੍ਰੇਰਿਤ ਕੀਤਾ ਜਾਂਦਾ, ਚਾਹੇ ਉਹ ਆਪਾਂ ਕਿਸੇ ਵੀ ਪੱਖ ਤੇ ਗੱਲ ਕਰ ਲਈਏ। ਤੁਸੀਂ ਆਟਾ ਚੱਕੀ ਦਾ ਜਿਹੜਾ ਕੰਮ ਹੈ ਇਹ ਕਦੋਂ ਸ਼ੁਰੂ ਕੀਤਾ, ਕਿੱਦਾਂ ਕਿੱਦਾਂ ਮਤਲਬ ਇਸ ਵੱਲ ਜਿਹੜਾ ਹੈ ਤੁਹਾਡਾ ਰੁਝਾਨ ਬਣਿਆ?
3: ਸਰ ਮੈਂ 2014 ਵਿੱਚ ਸ਼ੁਰੂ ਕੀਤਾ ਜੀ। ਮੈਂ ਆਪਣੇ ਕੇਵੀਕੇ ਨਾਲ ਸੰਪਰਕ ਵਿੱਚ ਆਇਆ ਜੀ, ਪੀਏਯੂ ਦੇ ਜੋ ਹੈ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਕੇਵੀਕੇ ਬਣਿਆ ਜੀ। ਇਹਨਾਂ ਨੇ ਮੈਨੂੰ ਟ੍ਰੇਨਿੰਗ ਜੋ ਮੁੱਢਲੀ ਜਾਣਕਾਰੀ ਸਾਰੀ ਇਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਜੀ, ਤੇ 2014 ਵਿੱਚ ਮੈਂ ਸ਼ੁਰੂ ਕੀਤਾ ਜੀ, ਅੱਜ ਤੱਕ ਉਹ ਰੈਗੂਲਰ ਹੈ ਜੀ।
2: ਅੱਛਾ ਅੱਛਾ, ਦੇਖੋ ਆਪਾਂ ਜਿੱਦਾਂ ਆਟਾ ਚੱਕੀ ਦੀ ਗੱਲ ਕਰਦੇ ਹਾਂ, ਹੈ ਤੇ ਸਾਡੇ ਕਿੱਤੇ ਧੰਦਿਆਂ ਦੇ ਵਿੱਚ ਰਵਾਇਤੀ ਚੀਜ਼ ਹੈ। ਹੁਣ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਹਿਸਾਬ ਦੇ ਵਿੱਚ, ਪਿੰਡਾਂ ਦੇ ਵਿੱਚ ਕਿਸੇ ਇੱਕ ਆਟਾ ਚੱਕੀ ਹੈ, ਕਿਸੇ ਦੋ ਆਟਾ ਚੱਕੀ ਹੈ। ਉਹ ਜਿਹੜੀ ਇੱਕ ਪਹਿਲੇ ਆਟਾ ਚੱਕੀ ਸੀ ਜਾਂ ਹੁਣ ਜਿਹੜੀ ਆਟਾ ਚੱਕੀ ਹੈ, ਇੱਕ ਰਵਾਇਤੀ ਸਾਡੀ ਆਟਾ ਚੱਕੀ ਹੁੰਦੀ ਸੀ, ਤੁਸੀਂ ਯੂਨਿਟ ਲਾਇਆ ਹੈ ਤੇ ਕੀ ਉਹਦੇ ਨਾਲੋਂ ਭਿੰਨ ਭੇਦ ਕੀ ਫਰਕ ਹੈ ਇਹਦੇ ਵਿੱਚ, ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਾਂ ਅੱਜ ਦੀ ਟੈਕਨੋਲੋਜੀ ਦੇ ਨਾਲ ਕਿੱਦਾਂ ਇਹਨੂੰ ਅਪਗ੍ਰੇਡ ਕੀਤਾ ਹੈ ਤੁਸੀਂ?
3: ਸਰ ਇਹ ਅਸਲ ਵਿੱਚ ਟ੍ਰੈਡੀਸ਼ਨਲ ਮੈਥਡ ਨਾਲ ਹੀ ਆਲੀਆਂ ਚੱਕੀਆਂ, ਵੱਡੀਆਂ ਦੇਸੀ ਚੱਕੀਆਂ ਜੀ, ਜਿਹੜੀਆਂ ਇੱਕ ਪਹਾੜੀ ਕੱਟ ਕੇ ਪੱਥਰ ਬਣਦਾ ਜੀ, ਲਾਲ ਪੱਥਰ ਬੋਲਦੇ ਇਹਨਾਂ ਨੂੰ, ਇਹਨਾਂ ਦੇ ਚੱਕਰ ਬਹੁਤ ਸਲੋ ਹੁੰਦੇ ਆ। ਇਹਨਾਂ ਵਿੱਚ ਕਿਸੇ

0: ਵੀ ਚੀਜ਼ ਕੋਈ ਕਣਕ ਆ ਜਾਂ ਕਿਸੇ ਕੋਈ ਕਿਸੇ ਤਰ੍ਹਾਂ ਦੀ ਅਨਾਜ ਆ ਉਹਦੀ ਗੁਣਵੱਤਾ ਉਸੇ ਤਰ੍ਹਾਂ ਰਹਿੰਦੀ ਹੈ ਜੀ, ਕੋਈ ਤੱਤ ਸੜਦੇ ਨਹੀਂ। ਜਿਹੜੀਆਂ ਅੱਜ ਕੱਲ ਆਮ ਚੱਕੀਆਂ ਚੱਲਦੀਆਂ ਉਹਨਾਂ ਦੀ ਕੰਪੈਸਿਟੀ ਜ਼ਰੂਰ ਵੱਧ ਆ ਜੀ, ਕਿਉਂਕਿ ਉਹਨਾਂ ਦੇ ਚੱਕਰ ਜ਼ਿਆਦਾ ਇੱਕ ਪੱਥਰ ਕੈਮੀਕਲ ਨਾਲ ਬਣੇ ਹੁੰਦੇ ਆ ਜੀ।
1: ਅੱਛਾ,
0: ਇਹ ਜਿਹੜੀਆਂ ਚੱਕੀਆਂ ਸਾਡੇ ਕੋਲ ਲੱਗੀਆਂ ਹੋਈਆਂ ਜਿਹੜੇ PAU ਰਿਕਮੈਂਡ ਕਰਦੀ ਹੈ ਜੀ, ਇਹਨਾਂ ਵਿੱਚ ਮਤਲਬ ਆਟੇ ਦੀ ਕਪੈਸਿਟੀ ਜ਼ਰੂਰ ਘੱਟ ਆ ਜੀ, ਪਰ ਆਟੇ ਦੀ ਗੁਣਵੱਤਾ, ਆਟੇ ਦਾ ਟੇਸਟ ਵੱਖਰਾ ਜੋ ਕੁਦਰਤੀ ਆ ਉਹ ਸੇਮ ਰਹਿੰਦਾ ਜੀ।
1: ਇੱਕ ਯੂਨਿਟ ਦੀ ਜਦੋਂ ਆਪਾਂ ਇਨਕਮ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਹੈ ਉਹ ਇਸੇ ਚੀਜ਼ ਨੂੰ ਮਤਲਬ ਸਮਝਣਾ ਚਾਹੁੰਦੇ ਹੈ ਕਿ ਜੇ ਅਸੀਂ ਕੋਈ ਕੰਮ ਕਾਰ ਕਰਨਾ ਉਹਦੇ ਚ ਕਈ ਤਰ੍ਹਾਂ ਦੀਆਂ ਆਪਾਂ ਦੇਖਦੇ ਹਾਂ ਕਿ ਹਰ ਕੰਮ ਜਿਹੜਾ ਹਰ ਬੰਦਾ ਕਰ ਨਹੀਂ ਸਕਦਾ, ਹਨਾ। ਹਰ ਕੰਮ ਦੀ ਇੱਕ ਆਪਣੀ ਸਾਇੰਸ ਹੈ, ਹਰ ਕੰਮ ਦੀਆਂ ਦਿੱਕਤਾਂ ਆਪਣੀਆਂ ਹੈ, ਹਰ ਕੰਮ ਦੀਆਂ ਪ੍ਰਾਪਤੀਆਂ ਆਪਣੀਆਂ ਹੈ। ਹੁਣ ਆਟਾ ਚੱਕੀ ਜਦੋਂ ਆਪਾਂ ਲਾਉਂਦੇ ਹਾਂ ਜਾਂ ਇਸ ਯੂਨਿਟ ਨੂੰ ਆਪਾਂ ਇਹਦੀ ਚੋਣ ਕਰਦੇ ਹਾਂ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਹੈ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ? ਕਿਉਂਕਿ ਆਟਾ ਤਾਂ ਸੇਲ ਤੇ ਹੀ ਖੜਾ ਹੈ ਨਾ, ਹੱਕ ਆਪਾਂ ਤਿਆਰ ਕਰਕੇ ਆਟਾ ਵੇਚਣਾ ਹੀ ਹੈ। ਤੁਸੀਂ ਕੀ ਸੋਚਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਨੂੰ ਇਸ ਯੂਨਿਟ ਵੱਲ ਜਾਣਾ ਚਾਹੀਦਾ ਹੈ?
0: ਅਸਲ ਜਿਸ ਨੇ ਵੀ ਚੱਕੀ ਲਾਉਣੀ ਹੈ ਜੀ, ਉਹ ਪਹਿਲਾਂ ਥੋੜਾ ਟਾਈਮ ਕਿਤੇ ਟ੍ਰੇਨਿੰਗ ਦੇ ਤੌਰ ਤੇ ਕਿਸੇ ਚੰਗੇ ਯੂਨਿਟ ਤੇ ਕੰਮ ਕਰ ਲਏ ਤਾਂ ਜ਼ਿਆਦਾ ਵਧੀਆ ਜੀ, ਕਿਉਂਕਿ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ, ਸਾਡਾ ਕਿਵੇਂ ਆਪਣਾ ਪੈਸਾ ਬਚਤ ਹੋ ਸਕਦਾ ਜੀ, ਕਿਸ ਤਰ੍ਹਾਂ, ਕਿਉਂਕਿ ਜੋ ਅਸਲ ਵਿੱਚ ਮੈਂ ਜੇ ਵਰਕਿੰਗ ਚ ਆਈ ਇਸ ਟਾਈਮ 14 ਸਾਲ ਹੋ ਗਏ ਜੀ, ਮੈਨੂੰ ਪਤਾ ਕਿਹੜੀਆਂ ਕਿਹੜੀਆਂ ਕਮੀਆਂ ਮੇਰੇ ਕੰਮ ਚ ਆਈਆਂ ਜੀ, ਉਹ ਮੈਂ ਜਿਵੇਂ ਹੁਣ ਪ੍ਰੈਕਟੀਕਲ ਕਰਕੇ ਹੀ ਦੂਰ ਹੁੰਦੀਆਂ ਜੀ ਹੌਲੀ ਹੌਲੀ। ਮੇਰੇ ਕੋਲ ਕਾਫੀ ਆਉਂਦੇ ਆ ਜੀ, ਸਟੂਡੈਂਟ ਵੀ ਆਉਂਦੇ, PAU ਸਟੂਡੈਂਟ ਵੀ ਲੈ ਕੇ ਆਉਂਦੀ ਹੈ ਜੀ, ਉਹਨੂੰ ਇਹੀ ਗਾਈਡ ਕਰੀਦਾ ਵੀ ਜਿੱਥੋਂ ਪੈਸਾ ਬਚ ਸਕੇ, ਤੇ ਇੱਕ ਉਹ ਮਤਲਬ ਲੋਕੇਸ਼ਨ ਚੂਜ ਕਰੋ ਜਿੱਥੇ ਆਬਾਦੀ ਵੱਧ ਹੈ ਜੀ, ਕਿਉਂਕਿ ਆਟੇ ਜਿੱਥੇ ਆਟਾ ਉਸੀ ਸੇਲ ਹੋਊਗਾ ਜਿੱਥੇ ਆਬਾਦੀ ਜ਼ਿਆਦਾ ਜੀ, ਵੀ ਜਿੱਥੇ ਪਿੰਡ ਵੱਡੇ ਆ ਜੀ ਜਾਂ ਸ਼ਹਿਰ ਨੇੜੇ ਆ ਜੀ, ਵੀ ਇਹਨਾਂ ਚੀਜ਼ਾਂ ਧਿਆਨ ਜ਼ਰੂਰ ਰੱਖਣਗੇ ਜੀ ਜਿੱਥੇ ਕੰਮ ਸ਼ੁਰੂ ਕਰਨਾ ਜੀ।
1: ਅੱਛਾ, ਜਿਹੜਾ ਤੁਹਾਡਾ ਯੂਨਿਟ ਹੈ ਕਿੰਨੀ ਕੁ ਕਪੈਸਿਟੀ ਹੈ, ਕਿੰਨਾ ਘਾਟਾ ਤਿਆਰ ਕਰਦੇ ਹੋ ਤੁਸੀਂ, ਜਾਂ ਤੁਹਾਡੀ ਸੇਲ ਦਾ ਪੁਆਇੰਟ ਕੀ ਰਹਿੰਦਾ ਫਿਰ?
0: ਸਰ ਪਹਿਲਾਂ ਮੈਂ ਮੇਰਾ ਸਪਲਾਈ ਵੀ ਹੁੰਦਾ ਸੀ ਆਟਾ ਸ਼ਹਿਰ ਵਿੱਚ, ਮੋਗੇ ਸ਼ਹਿਰ ਵਿੱਚ ਹੀ, ਪਰ ਹੁਣ ਮੈਂ ਔਰਗੈਨਿਕ ਖੇਤੀ ਆ ਲਾਈਨ ਨਾਲ ਮੈਂ ਆਪਣੇ ਹੀ ਪ੍ਰੋਡਕਟ ਤੇ ਜ਼ੋਰ ਦੇ ਰਿਹਾ ਜੀ। ਮੇਰੇ ਕੋਲ ਕਣਕ ਦੀਆਂ ਦੋ ਵਰਾਇਟੀਆਂ ਜੀ ਆਟੇ ਦੀਆਂ, ਸ਼ਰਬਤੀ ਤੇ ਸੋਨਾ ਮੋਤੀ ਕਣਕ ਹੈ। ਸੋਨਾ ਮੋਤੀ ਕਣਕ ਮੇਰੀ ਆਪਣੀ ਹੈ ਜੀ।
1: ਅੱਛਾ,
0: ਹਾਂਜੀ। ਬਾਕੀ ਅੱਜ ਕੱਲ ਜਿਵੇਂ ਜਵਾਰ, ਦੇਸੀ ਮੱਕੀ ਦਾ ਆਟਾ ਜੀ, ਜੌਂ ਦਾ ਆਟਾ ਜੀ, ਜੌਂ ਮੇਰੇ ਆਪਣੇ ਆ ਜੀ, ਜੌਂ ਦਾ ਆਟਾ ਵੇਚ ਰਹੇ ਆਪਣੀ ਜੌਂ ਦਾ ਜੀ, ਮੇਰੀ ਖੇਤ ਦੀ ਪ੍ਰੋਡਕਸ਼ਨ ਆ ਜੀ, ਕਿਉਂਕਿ ਉਸ ਮਾਰਕੀਟ ਚ ਮੈਂ ਇਹ ਗੱਲ ਕਹਿ ਸਕਦਾ ਜੀ ਮੇਰੇ ਔਰਗੈਨਿਕ ਆ ਜੀ, ਕਿਉਂਕਿ ਜੌਂ ਦੀ ਵੀ ਅਸੀਂ ਉਹ ਪੁਰਾਣੇ ਜੌਂ ਲੈਂਦੇ ਜਿਹੜੇ ਭੁੰਨੇ ਜੌਂ ਸੀ, ਇਹਦੀ ਕੁਆਲਿਟੀ ਤੇ ਆਟੇ ਦਾ ਟੇਸਟ ਵੱਖਰਾ ਜੀ।
1: ਅੱਛਾ, ਹਾਂਜੀ। ਅੱਛਾ, ਇਹਦੇ ਚ ਜਿੱਦਾਂ ਆਪਾਂ ਹੁਣ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਿਹੜੀਆਂ ਸਮਝਣੀਆਂ ਲੈਣੀਆਂ ਬੜੀਆਂ ਜ਼ਰੂਰੀ ਹੈ, ਮੋਟੇ ਤੌਰ ਤੇ ਜੇ ਆਪਾਂ ਇਸ ਨੂੰ ਸਮਝਣਾ ਹੋਵੇ ਤੁਹਾਡੇ ਲਿਹਾਜ਼ ਦੇ ਨਾਲ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਆਬਾਦੀ ਤਾਂ ਦੇਖੋ ਇਹ ਤਾਂ ਮੱਦੇ ਨਜ਼ਰ ਰੱਖਣੀ ਹੈ ਕਿ ਆਬਾਦੀ ਵਾਲੀ ਜਗ੍ਹਾ ਜਾਂ ਸ਼ਹਿਰ ਨੇੜੇ ਲੱਗਦਾ ਹੋਵੇ ਫਿਰ ਹੀ ਆਪਾਂ ਆਟਾ ਚੱਕੀ ਲਾਉਣੀ ਹੈ। ਹੁਣ ਗੱਲ ਹੈ ਕਿ ਆਪਾਂ ਨੇ ਕਰਨੀ ਤਾਂ ਬੱਚਤ ਹੈ ਨਾ, ਬਚਾਉਣੇ ਤਾਂ ਪੈਸੇ ਹੈ, ਤੁਹਾਡੇ ਲਿਹਾਜ਼ ਨਾਲ ਹੋ, ਕਿਉਂਕਿ ਕਣਕ ਦਾ ਜਿੱਦਾਂ ਕਣਕ MP ਤੋਂ ਵੀ ਆ ਰਹੀ ਹੈ, ਲੋਕੀ ਉਹ ਵੀ ਕਣਕ ਦਾ ਆਟਾ ਖਾਂਦੇ ਹੈ, ਕਣਕ ਜਿਹਦਾ ਤੁਸੀਂ ਦੱਸਿਆ ਕਿ ਸ਼ਰਬਤੀ ਹੈ ਜਾਂ ਸੋਨਾ ਮੋਤੀ ਹੈ, ਤੁਸੀਂ ਉਹ ਵੀ ਪੈਦਾ ਕਰਕੇ ਜਿਹੜਾ ਹੈ ਆਪ ਪੈਦਾ ਕਰਕੇ ਵੇਚ ਰਹੇ ਹੋ, ਕਿੱਥੇ ਕਿੱਥੇ ਕੀ ਕੀ ਗੁੰਜਾਇਸ਼ ਹੈ ਜਾਂ ਕਿੱਥੇ ਕਿੱਥੇ ਕੀ ਉਹਨਾਂ?
0: ਸਰ ਅਸਲ ਵਿੱਚ ਤਾਂ ਜਿਹੜੀ ਅੱਜ ਕੱਲ ਜੋ ਕੁਆਲਿਟੀ ਦਾ ਇੱਥੇ ਬੇਸ ਮਤਲਬ ਕੰਮ ਘੱਟ ਹੋ ਰਿਹਾ ਜੀ, ਜ਼ਿਆਦਾ ਜੋ ਮਤਲਬ ਸਲੋ ਚੱਕਰ ਵਾਲੀਆਂ, ਇਹ ਨੇ ਘੰਟੇ ਦਾ 90 ਕਿਲੋ ਆਟਾ ਚੱਕੀ, ਇੱਕ ਚੱਕੀ ਨੇ ਆਟਾ ਤਿਆਰ ਕਰਨਾ ਜੀ, ਜੋ ਬਾਜ਼ਾਰ ਵਿੱਚ ਆਟਾ ਚੱਕੀਆਂ ਲੱਗੀਆਂ ਜੀ ਉਹਨਾਂ ਦੀ ਕੰਪੈਸਿਟੀ ਹੈ ਜੀ 3.5 ਕੁਇੰਟਲ ਘੰਟੇ ਦਾ ਜੀ, ਤੇ ਇੱਕ ਸਰ ਜੋ ਬਾਜ਼ਾਰ ਵਿੱਚ ਆਟਾ ਆ ਰਿਹਾ ਜੀ, ਸ਼ਹਿਰਾਂ ਵਿੱਚ ਆਟਾ ਆ ਰਿਹਾ ਜੀ, ਉਹਨਾਂ ਦਾ ਸਰ ਉੱਥੇ ਕਣਕ ਨੂੰ ਪਾਣੀ ਲੱਗਦਾ ਜੀ, ਪਾਣੀ ਲੱਗਣ ਨਾਲ ਆਟੇ ਚ ਵਾਈਟਨੈਸ ਆ ਜਾਂਦੀ ਹੈ ਜੀ, ਆਟੇ ਦਾ ਵਜਨ ਵੱਧ ਜਾਂਦਾ ਜੀ।
1: ਅੱਛਾ ਅੱਛਾ,
0: ਹਾਂਜੀ। ਤੇ ਜਿਹੜੀਆਂ ਇਹ ਚੱਕੀਆਂ ਚ ਚੱਕੀਆਂ ਹੈ ਨੇ, ਪਰ ਇਹ ਚੱਕੀਆਂ ਦਾ ਆਟਾ ਬਹੁਤ ਵਧੀਆ ਹੁੰਦਾ ਜੀ, ਤੇ ਇਹਦਾ ਮਤਲਬ ਜਿਹੜਾ ਗਾਹਕ ਅਵੇਅਰ ਆ ਜੀ ਉਹੀ ਆਟਾ ਲਊਗਾ।
1: ਅਗਰ ਤੁਸੀਂ ਗਾਹਕ ਦਾ ਜ਼ਿਕਰ ਕੀਤਾ, ਫਿਰ ਜਿੱਦਾਂ ਤੁਸੀਂ ਕਿਹਾ ਕਿ ਸੋਨਾ ਮੋਤੀ ਦੀ ਗੱਲ ਕਰਦੇ, ਸ਼ਰਬਤੀ, ਇਹਦੀ ਫਿਰ ਮੰਡੀ ਤੁਹਾਡੇ ਪਿੰਡ ਦੇ ਵਿੱਚ ਖਪਤ ਹੋ ਜਾਂਦੀ ਹੈ ਜਿੰਨਾ ਤੁਸੀਂ ਪੈਦਾਵਾਰ ਕਰਦੇ ਹੋ?
0: ਨਹੀਂ ਸਰ, ਅਸੀਂ ਮਤਲਬ ਖਪਤ ਹੋ ਜਾਂਦੀ, ਸਾਰੀ ਖਪਤ ਹੋ ਜਾਂਦੀ ਹੈ ਜੀ, ਮੇਰਾ ਆਊਟਲੈਟ ਹੈ ਆਪਣਾ, ਮੇਰੀ ਮੌਕੇ ਹੋਮ ਡਿਲੀਵਰੀ ਹੈ ਜੀ।

0: ਅੱਛਾ
1: ਤੇ ਅਸੀਂ ਕਿਸਾਨ ਬਜ਼ਾਰ ਮੋਗਾ ਲਾਉਂਦੇ ਹਾਂ ਜੀ, ਇੱਕ ਮੰਡੀ ਬੋਰਡ ਦਾ ਬਹੁਤ ਵਧੀਆ ਉਪਰਾਲਾ ਜੀ।
0: ਅੱਛਾ
1: ਹਾਂਜੀ, ਅਸੀਂ ਹਰ ਮਹੀਨੇ ਦੀ 10, 20 ਤੇ 30 ਤਰੀਕ ਨੂੰ ਇੱਕ ਬਜ਼ਾਰ ਲਾਉਂਦੇ ਹਾਂ ਜੀ, ਉੱਥੇ ਅਸੀਂ ਆਪਣੀ ਚੀਜ਼ ਡਾਇਰੈਕਟ ਸੇਲ ਕਰਦੇ ਹਾਂ ਜੀ।
0: ਅੱਛਾ ਸਿੱਧੀ ਮਾਰਕੀਟ ਕਰ
1: ਉਹ ਇੱਕ ਜੀ ਉੱਥੇ ਉਹ ਗਾਹਕ ਆ ਜਾਂਦਾ ਜੀ ਜੋ ਖਾਣ ਪ੍ਰਤੀ ਅਵੇਅਰ ਹੈ ਜੀ। ਉੱਥੇ ਔਰਗੈਨਿਕ ਸਬਜ਼ੀਆਂ ਹੋਰ ਔਰਗੈਨਿਕ ਪ੍ਰੋਡਕਟ ਹੁੰਦੇ ਆ ਜੀ ਕਿਸਾਨਾਂ ਦੁਆਰਾ ਤਿਆਰ ਕੀਤੇ, ਉਹ ਸਿੱਧਾ ਗਾਹਕ ਉੱਥੇ ਆਉਂਦਾ ਜੀ।
0: ਅੱਛਾ ਅੱਛਾ ਇਹਦਾ ਜੇ ਏਕਮ ਜੀ ਆਪਾਂ ਦੂਜੇ ਜਿਹੜਾ ਹੁਣ ਆਮ ਆਪਾਂ ਬਾਜ਼ਾਰੂ ਆਟੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਸ਼ਹਿਰਾਂ ਚ ਵੇਚਿਆ ਜਾਂਦਾ ਹੈ, ਇੱਥੇ ਭਾਅ ਭੰਤੇ ਦਾ ਫਰਕ ਕਿੰਨਾ ਕੁ ਰਹਿੰਦਾ ਤੁਹਾਡੇ ਲਈ? ਕਿਉਂਕਿ ਤੁਸੀਂ ਕਿਹਾ ਕਿ ਮੈਂ ਆਰਗੈਨਿਕ ਪੈਦਾ ਕਰਕੇ ਵੇਚਦਾ, ਪਹਿਲੀ ਗੱਲ ਤਾਂ ਆਰਗੈਨਿਕ ਪੈਦਾ ਕਰਨਾ ਉਹਦੇ ਖਰਚਾ ਵੱਧ ਜਾਂਦਾ ਹੈ, ਫਿਰ ਆਰਗੈਨਿਕ ਚੱਕੀ ਨਾਲ ਤੁਸੀਂ ਤਿਆਰ ਕਰਨਾ ਹੈ ਜਿੱਦਾਂ ਆਪਾਂ ਪੁਰਾਣੀ ਰਵਾਇਤੀ ਚੱਕੀ ਦੀ ਗੱਲ ਕਰਦੇ ਹਾਂ, ਫਿਰ ਇਹਦੇ ਚ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਨਹੀਂ ਵੱਧ ਜਾਂਦਾ ਜੀ?
1: ਨਹੀਂ ਸਰ, ਉਸ ਮਰਕੇ ਰੇਟ ਵੀ ਵੱਧ ਜਾਂਦਾ ਜੀ।
0: ਉਹੀ ਮੈਂ ਕਹਿ ਰਿਹਾ ਨਾ ਕਿ ਕਿੰਨੇ ਕੁ ਰੇਟ ਦਾ ਕਿੰਨਾ ਕੁ ਫਰਕ ਪੈ ਜਾਂਦਾ
1: ਸਰ ਇਹਦੇ ਵਿੱਚ? ਸਰ ਜਿਵੇਂ ਅਸੀਂ ਅੱਜ ਕੱਲ ਜੋ ਮਤਲਬ ਸੋਨਾ ਮੋਤੀ ਦਾ ਰੇਟ ਹੈ ਜੀ, ਅਸੀਂ ਉਹ 100 ਰੁਪਏ ਕਿਲੋ ਆਟਾ ਵੇਚ ਰਹੇ ਹਾਂ ਜੀ। ਜੌਂ ਦਾ ਆਟਾ 80 ਰੁਪਏ ਕਿਲੋ ਵੇਚ ਰਹੇ ਹਾਂ ਜੀ। ਮਤਲਬ ਕੁਆਲਿਟੀ ਬਾਜ਼ਾਰ ਵਿੱਚ ਥੋੜਾ ਸਸਤਾ ਚੱਲਦਾ ਜੀ, ਕਿਉਂਕਿ ਉੱਥੇ ਕੰਪੀਟੀਸ਼ਨ ਹੈ ਜੀ, ਉੱਥੇ ਪਿਓਰਿਟੀ ਨਹੀਂ ਕਹਿ ਸਕਦੇ ਜੀ। ਵੀ ਸਾਡੇ ਕੋਲ ਉਹ ਗਾਹਕ ਆਏ ਜੋ ਜਿਸ ਨੂੰ ਮਤਲਬ ਪਿਓਰ ਚੀਜ਼ ਚਾਹੀਦੀ ਹੈ ਜੀ,
0: ਜਿਹਨੂੰ ਜਾਣਕਾਰੀ ਹੈ ਇਸ ਚੀਜ਼ ਦੀ
1: ਜੀ। ਸਰ ਬਾਕੀ ਸਾਡਾ ਵੀ ਫਰਜ਼ ਇਹ ਹੈ ਜੀ, ਅਸੀਂ ਗਾਹਕ ਨੂੰ ਅਵੇਅਰ ਕਰੀਏ ਭਾਈ ਤੁਸੀਂ ਆਹ ਆਟੇ ਚ ਸਾਡੇ ਮਤਲਬ ਇਹ ਚੀਜ਼ ਦਾ ਫਰਕ ਹੈ, ਵੀ ਇਹਦੇ ਚ ਕੋਈ ਪਾਣੀ ਨੀ ਲੱਗਿਆ, ਕੋਈ ਇਹ ਚੱਕੀਆਂ ਸਾਡੀਆਂ ਦੂਜੀਆਂ ਜਿਹੜੀਆਂ ਨੈਚੁਰਲ ਆਟਾ ਤਿਆਰ ਕਰਦੀਆਂ ਜੀ। ਬਾਕੀ ਗਾਹਕ ਜਦੋਂ ਵਸਦਾ ਜੀ ਉਸ ਨੂੰ ਖੁਦ ਨੂੰ ਫਰਕ ਲੱਗਦਾ ਜੀ।
0: ਅੱਛਾ ਏਕਮ ਜੀ ਦੇਖੋ ਹੁਣ ਕੰਮ ਕਿੱਤਾ ਧੰਦਾ ਉਹ ਹੁੰਦਾ ਜਿਹੜਾ 12 ਮਹੀਨੇ 30 ਦਿਨ ਦੀ ਆਪਾਂ ਜੋ ਜ਼ਿਕਰ ਕਰਦੇ ਹਾਂ, ਕਿਉਂਕਿ ਆਟਾ ਤਾਂ ਦੇਖੋ ਰੋਜ਼ ਘਰ ਦੇ ਵਿੱਚ ਜਿਹੜਾ ਹੈ ਲੰਗਰ ਪ੍ਰਸ਼ਾਦਾ ਦਾ ਤਿਆਰ ਹੋਣੇ ਆਪਾਂ ਸਾਰੇ ਜਾਣਦੇ ਹਾਂ, ਫਿਰ ਵੀ ਕੋਈ ਐਸਾ ਵੀ ਸਮਾਂ ਹੁੰਦਾ ਵੀ ਜਿਹਦਾ ਗਲਾਟਾ ਆ ਗਿਆ ਕਿਸੇ ਟਾਈਮ ਜਿਹੜਾ ਹੈ ਜ਼ਿਆਦਾ ਬਹੁਤਾਤ ਹੈ ਜਾਂ ਕਿਸੇ ਟਾਈਮ ਕੋਈ ਘਾਟ ਆ ਗਈ, ਕੋਈ ਪ੍ਰਭਾਵ ਪੈਂਦਾ ਹੈ ਜਿੱਦਾਂ ਹੁਣ ਸਾਣੀ ਸਾਉਣੀ ਹਾੜੀ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ, ਕਿਉਂਕਿ ਜਿੰਨਾ ਟਾਈਮਾਂ ਦੇ ਵਿੱਚ ਕਣਕ ਹੈ ਜਾਂ ਕਣਕ ਨੂੰ ਸਟੋਰ ਕਰਕੇ ਰੱਖਣਾ ਹੈ, ਕੋਈ ਨਾ ਕੋਈ ਤਾਂ ਇਹਦਾ ਫਾਰਮੂਲਾ ਹੋਊਗਾ?
1: ਕੋਈ ਇਸ ਦਾ ਜਿਆਦਾ ਪ੍ਰਭਾਵ ਨੀ ਪੈਂਦਾ, ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਹੈ ਜੀ। ਜਦੋਂ ਕੋਈ ਸੀਜ਼ਨ ਚੱਲਦਾ ਜੀ ਉਹ ਅਗਲਾ ਪਹਿਲਾਂ ਲੈ ਕੇ ਰੱਖ ਲੈਂਦਾ ਜੀ ਆਟਾ, 10 ਦਿਨ ਪਹਿਲਾਂ ਲੈ ਲੈਂਦਾ ਜੀ, ਕਿਉਂਕਿ ਇਹਦਾ ਪੂਰਾ ਸਾਲ ਹੀ ਸਰਕਲ ਚੱਲਦਾ ਹੀ ਰਹਿੰਦਾ ਜੀ।
0: ਅੱਛਾ ਅੱਛਾ
1: ਨਹੀਂ ਜਿਆਦਾ ਪ੍ਰਭਾਵ ਨੀ।
0: ਜਿੱਦਾਂ ਹੁਣ ਆਪਾਂ ਨਵੀਂ ਪੁਰਾਣੀ ਦੀ ਗੱਲ ਕਰਦੇ ਹਾਂ, ਆਮ ਤੌਰ ਤੇ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਇੱਕ ਪ੍ਰਚਲਿਤ ਹੈ ਵੀ ਨਵੀਂ ਕਣਕ ਦਾ ਆਟਾ ਜਿਹੜਾ ਹੈ ਥੋੜਾ ਜਿਹਾ ਖਰਾਬ ਕਰਦਾ ਹੈ, ਹਨਾ ਪੇਟ ਦੇ ਹਿਸਾਬ ਨਾਲ, ਜੇ ਪੁਰਾਣੀ ਕਣਕ ਜਿਹੜੀ ਆ ਉਹ ਭੱਜ ਜਾਂਦੀ ਹੈ ਆਪਾਂ ਨੂੰ, ਕੀ ਹੈ ਸੱਚਾਈ ਹੈ ਜੋ ਕੁਛ ਮਾੜੀ ਮੋਟੀ?
1: ਸਰ ਸਟਾਰਟਿੰਗ ਵਿੱਚ ਥੋੜਾ ਜਿਹਾ ਪੈਂਦਾ, ਨਵੀਂ ਦਾ ਪੈਂਦਾ ਜੀ, ਜਿਵੇਂ ਮਤਲਬ ਅਪ੍ਰੈਲ ਵਿੱਚ ਨਹੀਂ, ਅਪ੍ਰੈਲ ਮਈ ਅਸੀਂ ਪੁਰਾਣੀ ਕਣਕ ਦਾ ਆਟਾ ਹੀ ਚਲਾਉਂਦੇ ਹਾਂ, ਜੇ ਕੋਈ ਨਵੀਂ ਲੈ ਕੇ ਆਉਂਦਾ ਉਸ ਨੂੰ ਪਾਸੇ ਕਰ ਦੇਈਦਾ।
0: ਅੱਛਾ
1: ਹਾਂਜੀ, ਕਈ ਵਾਰੀ ਕਿਸੇ ਨੂੰ ਦਿੱਕਤ ਆਉਂਦੀ ਹੈ, ਅਗਲਾ ਕਹਿੰਦਾ ਸਾਡਾ ਪੇਟ ਦੁਖਣ ਲੱਗ ਗਿਆ ਜੀ, ਤਾਂ ਕਰਕੇ ਅਸੀਂ ਉਹ 2 ਮਹੀਨੇ ਥੋੜਾ ਜਿਹਾ ਮਤਲਬ ਇਹ ਚੀਜ਼ ਵਰਤਦੇ, ਪੁਰਾਣੀ ਕਣਕ ਹੀ ਚੱਲੀ ਆਵੇ ਜੀ, ਉਹ ਥੋੜਾ ਸਟਾਕ ਰੱਖ ਲਈਦਾ ਜੀ।
0: ਅੱਜ ਕੱਲ ਤਾਂ ਲੋਕੀ ਦੇਖੋ ਨਾ, ਹੁਣ ਮਿਲਟਸ ਦਾ ਜ਼ਮਾਨਾ ਆ ਗਿਆ, ਮੋਟੇ ਰਾਜਾ ਦਾ ਜ਼ਮਾਨਾ ਆ ਗਿਆ, ਤੁਸੀਂ ਵੀ ਇਧਰਲੇ ਪਾਸੇ ਉਪਰਾਲਾ ਕੀਤਾ ਹੈ ਕੁਛ?
1: ਹਾਂਜੀ ਸਰ, ਮੇਰਾ ਹੈਗਾ ਜੀ ਮਤਲਬ ਮਿਲਟਸ ਦਾ ਚੱਲਦਾ ਪਿਆ ਜੀ। ਕੋਦਰੇ ਦੇ ਰਾਗੀ ਦਾ ਆਟਾ ਨਾਲ ਤਿਆਰ ਕਰ ਰਹੇ ਹਾਂ ਜੀ, ਬਾਕੀ ਕੰਗਣੀ ਪੀਲੀ ਕੰਗਣੀ ਸਮਾਂ ਕੁਟਕੀ ਇਹਨਾਂ ਦਾ ਵੀ ਹੈ ਜੀ,
0: ਇਹਨਾਂ ਦੇ ਵੀ ਹੈਗੇ ਆ। ਇਹ ਫਿਰ ਜਿਹੜੀ ਇਹ ਪੀਲੀ ਕੰਗਣੀ ਹੈ ਜਾਂ ਕੁਟਕੀ ਜਾਂ ਇਹਨਾਂ ਕੋਦਰੇ ਦੀ ਆਪਾਂ ਗੱਲ ਕਰਦੇ ਹਾਂ, ਫਿਰ ਇਹ ਤੁਸੀਂ ਜਿਹੜਾ ਇਹਨਾਂ ਦੀ ਉਪਲਬਧਤਾ ਕਿੱਥੋਂ ਕਰਵਾਉਂਦੇ ਹੋ, ਕਿੱਥੋਂ ਲੈ ਕੇ ਆਉਂਦੇ ਹੋ?
1: ਸਰ ਕੋਦਰਾ ਤੇ ਰਾਗੀ ਮੈਂ ਇੱਕ ਲਾ ਕੇ ਦੇਖਿਆ ਸੀ ਆਪਣੇ, ਠੀਕ ਹੋ ਰਿਹਾ ਜੀ, ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪੰਜਾਬ ਵਿੱਚ, ਇਹਦੀਆਂ ਮਸ਼ੀਨਾਂ ਜੈਤੋਆ ਜਾਂ ਰਾਜਪੁਰੇ ਆ ਜੀ।
0: ਅੱਛਾ
1: ਹਾਂਜੀ, ਸਾਨੂੰ ਮਤਲਬ ਪੋਲਿਸ਼ ਨਹੀਂ ਹੋ ਰਹੀਆਂ, ਤਾਂ ਕਰਕੇ ਮੁੜ ਕੇ ਅਸੀਂ ਹੁਣ ਇਹ ਕਰਨਾਟਕਾ ਤੋਂ ਮੰਗਾਉਣੇ ਆ ਜੀ।
0: ਅੱਛਾ
1: ਹਾਂਜੀ, ਨਹੀਂ ਮੈਂ ਆਪਣਾ ਕੋਦਰਾ ਤੇ ਰਾਗੀ ਲਾਇਆ ਖੇਤ ਵਿੱਚ ਉਗਾਏ ਸੀ ਜੀ।
0: ਅੱਛਾ, ਕੀ ਕਿੱਦਾਂ ਦਾ ਤੁਹਾਡਾ ਤਜਰਬਾ ਕੀ ਰਿਹਾ?
1: ਠੀਕ ਹੈ ਸਰ, ਰਾਗੀ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ, ਕੋਦਰੇ ਥੋੜੀ ਕੁਆਲਿਟੀ ਦਾ ਫਰਕ ਪੈਂਦਾ ਜੀ।
0: ਪੈਂਦਾ ਹੈ ਫਿਰ ਆਟਾ ਮਿਕਸ ਕਰਕੇ ਤੁਸੀਂ ਜਿਹੜਾ ਹੁਣ ਆਮ ਤੌਰ ਤੇ ਕਹਿੰਦੇ ਆ ਅਨਾਜ ਜਿਹੜੇ ਆ ਸਾਨੂੰ ਮਿਕਸ ਕਰਕੇ ਖਾਣੇ ਚਾਹੀਦੇ ਆ, ਮਿਸ਼ਰਤ ਆਟਾ ਵੀ ਵੇਚਦੇ ਹੋ ਜਾਂ ਨਰੂਲ ਜਿਹੜਾ ਹੈ ਆਪਾਂ ਉਸ ਲਿਹਾਜ਼ ਨਾਲ ਵੇਚਦੇ ਹੋ?
1: ਨਹੀਂ ਸਰ, ਇਹਨਾਂ ਦੇ ਕੋਦਰਾ ਕੱਲਾ ਹੀ ਕੱਲੇ ਕੋਦਰੇ ਦਾ ਹੀ ਹੈ ਜੀ, ਅਲੱਗ ਅਲੱਗ ਹੀ ਆਟੇ ਵਿੱਚ ਇੱਕ ਮਲਟੀਗ੍ਰੇਨ ਅਨਾਜ ਤਿਆਰ ਕਰਦੇ ਆ ਜੀ, ਉਹ ਅਲੱਗ ਹੈ ਜੀ।
0: ਅੱਛਾ ਅੱਛਾ ਅੱਛਾ ਠੀਕ।

0: ਅੱਛਾ ਏਕਮ ਜੀ, ਹੁਣ ਜਿੱਦਾਂ ਆਪਾਂ ਤੁਸੀਂ ਇੱਕ ਯੂਨਿਟ ਲਗਾਇਆ ਹੈ, ਤੁਸੀਂ ਦੱਸਿਆ ਹੈ, ਜਿੱਦਾਂ ਅੱਜ ਇੱਕ ਰੁਜ਼ਗਾਰ ਦੇ ਵਸੀਲੇ ਦੇ ਨਾਲ ਦੇਖਿਆ ਜਾਵੇ ਕਿ ਖੇਤੀਬਾੜੀ ਦੇ ਨਾਲ ਜਿਹੜਾ ਹੈ ਇੱਕ ਅਲਾਈਡ ਬਿਜ਼ਨਸ ਦੇ ਤੌਰ ਤੇ ਆਟਾ ਚੱਕੀ ਕਾਮਯਾਬ ਹੈ, ਜਾਂ ਇੱਕ ਕੱਲੀ ਆਟਾ ਚੱਕੀ ਹੀ ਸਾਡੇ ਘਰ ਦੀ ਰੋਟੀ ਚਲਾ ਸਕਦੇ, ਕੀ ਸੋਚਦੇ ਤੁਸੀਂ?
1: ਸਰ, ਅਸਲ ਵਿੱਚ ਜੇ ਸਾਡੇ ਖੇਤੀ ਦੇ ਨਾਲ ਆਟਾ ਚੱਕੀ ਹੈ, ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ, ਕਿਉਂਕਿ ਉਹ ਐਕਟਮ ਅਸੀਂ ਆਪਣੀ ਚੀਜ਼ ਦਾ ਪੂਰਾ ਮੁੱਲ ਲੈ ਸਕਦੇ ਹਾਂ ਜੀ। ਇੱਕ ਗਾਹਕ ਦੀ, ਗਾਹਕ ਨੂੰ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਖੇਤ ਦੀ ਪ੍ਰੋਡਕਸ਼ਨ ਆ ਜੀ, ਅਸੀਂ ਇਹਦੇ ਵਿੱਚ ਕੋਈ ਜ਼ਹਿਰ ਨੀ ਮਿਕਸ ਕੀਤਾ, ਇਹ ਸਾਡੀ ਇਹ ਵਰਾਇਟੀ ਆ। ਜੇ ਕੱਲੀ ਆਟਾ ਚੱਕੀ ਹੈ ਜੀ, ਫਿਰ ਅਸੀਂ ਬਾਜ਼ਾਰ ਤੇ ਡਿਪੈਂਡ ਹਾਂ ਜੀ।
0: ਹਾਂ, ਫਿਰ ਤੁਹਾਨੂੰ ਕਣਕ ਵੀ ਬਾਹਰੋਂ ਖਰੀਦਣੀ ਪੈਣੀ ਹੈ, ਜੋ ਵੀ ਹੈ ਬਾਹਰੋਂ ਖਰੀਦਣਾ ਪੈਣਾ ਹੈ ਨਾ?
1: ਹਾਂਜੀ,
0: ਇਹ ਦਿੱਕਤ ਤਾਂ ਹੈ।
1: ਹਾਂਜੀ, ਇਸ ਤੋਂ ਵਧੀਆ ਸਰ ਇਹੀ ਹੈ ਕਿ ਜੇ ਸਾਡਾ ਖੇਤ ਆਪਣਾ ਤੇ ਸਾਡਾ ਯੂਨਿਟ ਆਪਣਾ ਜੀ, ਬਹੁਤ ਵਧੀਆ ਜੀ।
0: ਅੱਛਾ, ਹੁਣ ਏਕਮ ਜੀ, ਜੇ ਆਪਾਂ ਇਹਦੀ ਇਕਨੋਮਿਕਸ ਕੱਢਣੀ ਹੋਵੇ, ਕਿਉਂਕਿ ਗੱਲ ਤਾਂ ਸਾਰੀ ਇਕਨੋਮਿਕਸ ਤੇ ਖੜੀ ਹੈ, ਜੇ ਇੱਕ ਮਹੀਨੇ ਦੀ ਕਮਾਈ ਦਾ ਆਪਾਂ ਲੇਖਾ ਜੋਖਾ ਕਰਨਾ ਹੋਵੇ, ਇੱਕ ਨੌਕਰੀ ਪੇਸ਼ਾ ਆਦਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਪਹਿਲਾਂ ਪੜ੍ਹਾਈ ਲਿਖਾਈ ਕਰਦੇ ਹਾਂ, ਮਿਹਨਤਾਂ ਕਰਦੇ ਹਾਂ, ਹਨਾ, ਸਾਡੀ ਮਤਲਬ 25-30 ਸਾਲ ਦੀ ਉਮਰ ਉੱਥੇ ਨਿਕਲ ਜਾਂਦੀ ਹੈ, ਤੇ ਇਸ ਲਿਹਾਜ਼ ਨਾਲ ਇਹਦੀ ਇਕਨੋਮਿਕਸ ਜਿਹੜੀ ਹੈ ਕੀ, ਸਾਨੂੰ ਮਹੀਨੇ ਦਾ ਕਿੰਨਾ ਕੁ ਤੁਹਾਡੇ ਲਿਹਾਜ਼ ਨਾਲ ਜਿਹੜਾ ਸਰਮਾਇਆ ਹੈ ਅਸੀਂ ਕਮਾ ਸਕਦੇ ਹਾਂ?
1: ਸਰ, ਇਸ ਤੋਂ ਮਤਲਬ ਨਾਰਮਲ ਜੋਬ ਦੇ ਬਰਾਬਰ ਹੀ ਕਮਾ ਸਕਦੇ ਹਾਂ, ਮਤਲਬ ਮਹੀਨੇ ਦਾ 50 ਤੋਂ ਲੱਖ ਦੇ ਵਿੱਚ
0: ਕਮਾਈ ਹੈਗੀ ਹੈ
1: ਜੀ।
0: ਅੱਛਾ, ਇੱਕ ਹੁਣ ਆਪਾਂ ਪੁਰਾਣੇ ਜਾਣਦੇ ਹਾਂ, ਪਿੰਡਾਂ ਦੇ ਵਿੱਚ ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਸਾਰੇ ਜਾਣਦੇ ਹਾਂ, ਕੋਹਲੂ ਦਾ ਤੇਲ ਜਦੋਂ ਆਪਾਂ ਸਾਰੇ ਕਹਿੰਦੇ ਸੀ ਵੀ ਯਾਰ ਤੇਲ ਜਿਹੜਾ, ਇੱਕ ਤਾਂ ਹੁਣ ਤੋਂ ਕਹੋਗੇ ਅੱਜ ਕੱਲ ਤੇਲ ਜਿਹੜਾ ਹੈ ਉਹ ਆਪਾਂ ਸਾਰੇ ਜਾਣਦੇ ਕਿ ਕਿੱਦਾਂ ਦਾ ਬਣਨਾ ਸ਼ੁਰੂ ਹੋ ਗਿਆ ਜਾਂ ਕਿੱਦਾਂ ਬਣਾ ਕੇ ਲੋਕੀ ਵੇਚੀ ਜਾਂਦੇ ਹੈ, ਉਧਰਲੇ ਪਾਸੇ ਵੀ ਉਪਰਾਲਾ ਕੀਤਾ ਹੈ?
1: ਹਾਂਜੀ ਸਰ, ਮੇਰੇ ਕੋਲ ਹੈ ਜੀ, ਕੋਹਲੂ ਲੱਗਿਆ ਹੋਇਆ ਜੀ।
0: ਅੱਛਾ, ਪੁਰਾਣਾ ਸਟਾਈਲ ਹੀ ਹੈ?
1: ਹਾਂਜੀ, ਐਕਸਪੈਲਰ ਹੈ ਜੀ।
0: ਐਕਸਪੈਲਰ ਹੈ? ਹਾਂ ਹਾਂ
1: ਹਾਂਜੀ, ਉਹਦੇ ਵਿੱਚ ਅਸੀਂ ਆਪਣੇ ਤੇਲ ਤਿਆਰ ਕਰਦੇ ਹਾਂ, ਜਿਵੇਂ ਸਰੋਂ ਦਾ ਜੀ, ਪੀਲੀ ਸਰੋਂ ਦਾ,
0: ਅੱਛਾ,
1: ਨਾਰੀਅਲ ਦਾ ਜੀ, ਤਿਲਾਂ ਦਾ, ਅਲਸੀ ਦਾ,
0: ਅੱਛਾ,
1: ਤੇਲ ਅਸੀਂ ਆਪ ਤਿਆਰ ਕਰਦੇ ਹਾਂ ਜੀ। ਇਹਦੇ ਤੋਂ ਪੀਲੀ ਸਰੋਂ ਮੇਰੀ ਆਪਣੇ ਖੇਤ ਦੀ ਪ੍ਰੋਡਕਸ਼ਨ ਹੈ ਜੀ।
0: ਅੱਛਾ, ਬਾਕੀ ਤੁਸੀਂ ਇਧਰੋਂ ਉਧਰੋਂ ਕਰਦੇ ਹੋ?
1: ਹਾਂਜੀ ਹਾਂਜੀ, ਬਾਕੀ ਸਰ ਜਿਵੇਂ ਮਾਰਕੀਟ ਚੋਂ ਲੈਂਦੇ ਹਾਂ ਜੀ, ਪ੍ਰੋਸੈਸ ਅਸੀਂ ਖੁਦ ਕਰਦੇ ਹਾਂ ਜੀ।
0: ਅੱਛਾ ਅੱਛਾ ਅੱਛਾ, ਇਹਦਾ ਫਿਰ ਜਿਹੜਾ ਆਪਣਾ ਤੁਸੀਂ ਆਊਟਲੈਟ ਵੀ ਬਣਾਇਆ ਹੋਇਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਕੀ ਹੋਮ ਡਿਲੀਵਰੀ ਰੱਖਿਆ ਹੋਇਆ?
1: ਨਹੀਂ, ਆਫਿਸ ਹੈ ਜੀ ਮੇਰਾ,
0: ਆਊਟਲੈਟ ਹੈਗਾ।
1: ਹਾਂਜੀ, ਮੇਰੀ ਵਾਈਫ ਦੇਖਦੇ ਜੀ।
0: ਅੱਛਾ, ਪਿੰਡਾਂ ਦੇ, ਪਿੰਡ ਚ ਹੀ ਰੱਖਿਆ ਆਊਟਲੈਟ ਜਾਂ ਮੋਗੇ ਰੱਖਿਆ ਫਿਰ?
1: ਮੋਗਾ ਜੀ, ਮੋਗਾ।
0: ਅੱਛਾ, ਸ਼ਹਿਰ ਦੇ ਵਿੱਚ ਰੱਖਿਆ ਹੋਇਆ?
1: ਹਾਂਜੀ,
0: ਠੀਕ ਹੈ, ਵਧੀਆ ਗੱਲ ਹੈ। ਅੱਛਾ ਦੇਖੋ ਏਕਮ ਜੀ, ਗੱਲ ਹੈ ਕਿ ਬੰਦਾ ਜਿੱਦਾਂ ਕਹਿੰਦੇ ਖੜੋਤ ਜ਼ਿੰਦਗੀ ਦਾ ਨਾਂ ਨੀ ਹੈ, ਪਾਨੇ ਨਾ ਅੱਗੇ ਹਰ ਬੰਦੇ ਦਾ ਹੁੰਦਾ ਹੈ ਕਿ ਜੇ ਹੁਣ ਆਟਾ ਚੱਕੀ ਲਾ ਲਈ ਯਾਰ, ਇਹਦੇ ਨਾਲ ਤਾਂ ਸੰਤੁਸ਼ਟੀ ਹੈ ਨੀ, ਅੱਗੇ ਵੀ ਕੰਮ ਨੂੰ ਵਧਾਉਣਾ ਹੁੰਦਾ ਹੈ ਨਾ, ਜਾਂ ਕੰਮ ਦੇ ਵਿੱਚ ਕੋਈ ਨਵੀਨਤਾ ਲਿਆਉਣੀ ਹੁੰਦੀ ਹੈ, ਤੇ ਲਿਆਉਣੀ ਵੀ ਚਾਹੀਦੀ ਹੈ ਵੀ ਜ਼ਰੂਰੀ ਹੈ, ਤੇ ਤੁਹਾਡੇ ਕੋਲ ਤਾਂ ਤਜਰਬਾ ਹੈ, ਤੁਸੀਂ 14 ਸਾਲ ਤੋਂ ਸ਼ੁਰੂ ਕੀਤਾ ਹੈ, ਕੀ ਸੋਚਦੇ ਹੋ ਕਿ ਇਸ ਕੰਮ ਦੇ ਵਿੱਚ ਕਿੰਨੀ ਕੁ ਬਣ ਗਈ ਜਾਂ ਕਿਸ ਪੱਧਰ ਤੱਕ ਤੁਸੀਂ ਇਹਨੂੰ ਲੈ ਕੇ ਜਾਣਾ ਚਾਹੁੰਦੇ ਹੋ?
1: ਇਸ ਤੋਂ ਅੱਗੇ ਵੀ ਮੈਂ ਆਪਣਾ ਜਿਵੇਂ ਆਟੇ ਤੋਂ ਅੱਗੇ ਕੁਕੀਜ਼ ਵਗੈਰਾ ਜੀ, ਜਿਵੇਂ ਮਲਟੀਗ੍ਰੇਨ ਦੇ ਕੁਕੀਜ਼ ਹੋ ਗਏ ਜੀ, ਬਿਸਕੁਟ ਹੋ ਗਏ ਜੀ, ਉਹ ਅਸੀਂ ਤਿਆਰ ਕਰਨ ਸ਼ੁਰੂ ਕਰ ਰਹੇ ਹਾਂ ਜੀ ਜਲਦੀ।
0: ਅੱਛਾ
1: ਹਾਂਜੀ, ਬਾਕੀ ਸੇਵੀਆਂ ਵਗੈਰਾ ਜੀ, ਕਿਉਂਕਿ ਬਹੁਤ ਸਾਰੇ ਆ ਜੀ ਜਿਨ੍ਹਾਂ ਨੂੰ ਅੱਜ ਕੱਲ ਐਲਰਜੀ ਆ ਜੀ, ਜਾਂ ਮਿਲਕ ਦੀ ਰੋਟੀ ਨਹੀਂ ਖਾ ਸਕਦੇ ਜੀ, ਜਿਵੇਂ ਬੱਚੇ ਆ ਜੀ, ਬੱਚਿਆਂ ਨੂੰ ਕਈਆਂ ਨੂੰ ਪ੍ਰੋਬਲਮ ਹੈਗੀ ਜੀ, ਉਹ ਇਹ ਹੈ ਕਿ ਮੋਟੇ ਅਨਾਜ ਦਾ ਮੁੜ ਕੇ ਬਿਸਕੁਟ ਖਾਣੀ ਸੌਖੀ ਹੈ ਜੀ, ਮਾਰਕੀਟ ਵਿੱਚ ਇਹ ਚੀਜ਼ ਦੀ ਡਿਮਾਂਡ ਹੈ ਜੀ।
0: ਕੋਈ ਏਦਾਂ ਦਾ ਮਾਰਕਾ ਮੁਰਕਾ ਲੈਣ ਦੀ ਵੀ ਕੋਸ਼ਿਸ਼, ਕਿਉਂਕਿ ਹੁਣ ਅੱਜ ਬਾਜ਼ਾਰੂ ਦੇਖੋ, ਆਪਾਂ ਜਦੋਂ ਬਾਜ਼ਾਰ ਚ ਜਾ ਕੇ ਕਿਸੇ ਚੀਜ਼ ਨੂੰ ਟੱਕਰ ਦੇਣੀ ਹੈ, ਉਹਦੇ ਲਈ ਹਜ਼ਾਰਾਂ ਤਰ੍ਹਾਂ ਦੀਆਂ ਅੱਗੇ ਬਹੁਤ ਸਾਰਾ ਕੁਝ ਸਾਨੂੰ ਜਿਹੜਾ ਹੈ ਚਾਹੀਦਾ ਹੈ, ਮਾਰਕੇ ਚਾਹੀਦੇ ਹੈ, ਆਪਣਾ ਨਾਮ ਚਾਹੀਦਾ ਹੈ, ਉਹਦੇ ਲਈ ਵੀ ਕੋਈ ਉਪਰਾਲਾ ਕਰਦੇ ਪਏ ਹੋ?
1: ਹਾਂਜੀ ਸਰ, ਮੇਰਾ ਇੱਕ ਮੈਗਰੋ ਫੂਡ ਦੇ ਨਾਂ ਤੇ ਹੈ ਜੀ।
0: ਅੱਛਾ
1: ਹਾਂਜੀ, ਮੇਰਾ ਇੱਕ ਲੋਗੋ ਹੈ ਜੀ, ਇੱਕ ਐਗਰੋ ਫੂਡ ਦੇ ਨਾਂ ਤੇ ਮੇਰਾ ਰਜਿਸਟਰ ਹੈ।
0: ਅੱਛਾ, ਰਜਿਸਟਰਡ ਹੈਗਾ ਆ
1: ਜੀ ਸਰ।
0: ਤੇ ਇਹਦੇ ਚ ਜਿਹੜਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਨੀਵਰਸਿਟੀ ਨਾਲ ਤੁਹਾਡਾ ਰਾਬਤਾ ਹੈ, ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਇਸ, ਖਾਸ ਕਰਕੇ ਇਸ ਕੰਮ ਦੇ ਵਿੱਚ, ਤੁਸੀਂ ਕੀ ਸੋਚਦੇ ਹੋ ਕਿ ਯੂਨੀਵਰਸਿਟੀ ਦੇ ਪੱਧਰ ਤੇ ਤੁਹਾਡੇ ਨਾਲ ਜੁੜੇ ਆ, ਤੁਹਾਨੂੰ ਕੀ ਪ੍ਰਾਪਤੀ ਆ, ਯੂਨੀਵਰਸਿਟੀ ਦੇ ਪੱਧਰ ਦੇ ਕੋਈ ਇਨਾਮ ਸਨਮਾਨ ਕੋਈ ਹਾਸਲ ਹੋਏ ਕਿਤੇ?
1: ਹਾਂਜੀ ਸਰ, ਕਈ ਥਾਈ ਮਤਲਬ ਸਨਮਾਨਿਤ ਕੀਤਾ ਜੀ, ਵੱਡੇ ਲੈਵਲ ਤਾਂ ਨਹੀਂ ਕਹਿ ਸਕਦੇ ਸਰ ਅਜੇ, ਹਾਂ ਇਹਨਾਂ ਸਿਲੈਕਟ ਕੀਤਾ ਸੀ, ਉਸ ਉਮਰ ਕੋਈ

ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਵਡਹੰਸ ਕੀ ਵਾਰ ਮਹੱਲਾ ਚੌਥਾ।

0: ਖਸਮ ਸੰਭਾਲੇ ਦਿਨ ਘਰ ਵਿਦੇਸ਼ ਗਿਆਨ ਹੰਝਣ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਸੇਵਾ ਵਿਚਾਰਿਆ ਸੱਜੂ ਫਿਰ ਬੋਲਤਾ ਫਿਰ ਕਿਵੇਂ ਵਿਚਾਰਿਆ ਕਰ ਕਿਰਪਾ
1: ਪੌੜੀ ਸਤਿਗੁਰੂ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾ ਉਪਦੇਸ਼ ਗਿਆਨ ਜਿੰਦਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਦੂਜਾ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਲ ਠਾਕੁਰ ਨੇ।

0: ਸੱਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿਣ
1: ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਲਾ ਸਿਫਤ ਸਲਾ ਤੇਰੀ ਨਾ।

0: ਵਾਜੇ ਪੰਚ ਸ਼ਬਦ ਕਰ ਸਵਾਗੇ ਕਰ ਸਵਾਜੇ ਸ਼ਬਦ ਵਾਜੇ ਰਾਜਤ ਕਰ ਤਾਰਿਆ ਪੰਜ ਲੋਕ ਵਾਸੀ
1: ਕੰਚਕ ਮਾਰਿਆ
0: ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ।

ਬੋਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਨੌ ਨਿਧ ਆਵੈ ਤਾਈ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ